ਵੱਡਾ ਆਖੇ ਸਭ ਕੋਏ ਕੀ ਵੱਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ।

ਸਿਮਰਤਨ ਪਾਇਆ, ਗੁਰਮੁਖ ਲਾਦਾ ਮਨ ਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ।

ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ।

ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ ਤਿਤ ਸਰ ਵਰੜੈ ਭਈਲੇ ਨਿਵਾਸਾ, ਪਾਣੀ ਪਾਵਕ ਤਿਨਹੇ ਕੀਆ, ਪੰਕਜ ਮੋਹ ਪਾਗ ਨਹੀਂ ਚਾਲੈ,

ਸਤਿਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ

ਘਟ ਘਟ ਕੇ ਅੰਤਰ ਕੀ ਜਾਨਤ, ਭਲੇ ਬੁਰੇ ਕੀ ਪੀਰ ਪਛਾਨਤ। ਚੀਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ, ਸਾਧਨ ਕੇ ਸੁਖੀ। ਏਕ ਏਕ ਕੀ ਪੀਰ ਪਛਾਨੈ, ਘਟ ਘਟ ਕੇ ਪਟ ਪਟ ਕੀ ਜਾਨੈ। ਜਬ ਉਦਕਰਖ ਕਰਾ ਕਰ ਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ। ਜਬ ਅਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਧਰ ਸਭ ਹੂੰ। ਜੇਤੇ ਬਦਨ ਸ੍ਰਿਸ਼ਟ ਸਭ ਧਾਰੈ, ਆਪ ਆਪਣੀ ਬੂਝ ਉਚਾਰੈ। ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਨਤ ਬੇਦ ਭੇਦ ਅਰ ਆਲਮ।

एकै रूप अनूप सरूपा रंक पयो राव कही पूपा अंडज जेरज सेतज कीनी।

ਆਹੇ। ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ, ਸਭ ਸਹਿਨੋ ਕਿਰਪਾਲ ਸੰਭਾਲੇ ਸਾਹੇ ਸਾਹੇ, ਬਿਰਥਾ ਕੋਈ ਨਾ ਜਾਏ। ਜੇ ਆਵੈ ਤੁਦ ਆਹੇ ਸਲੋਕ ਮਹੱਲਾ ਪੰਜਵਾਂ, ਅੰਤਰ ਗੁਰ ਆਰਾਧਣਾ ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ ਸ੍ਰਵਣੀ ਸੁਨਣਾ ਗੁਰ ਨਾਉ, ਸਤਿਗੁਰ ਸੇ ਤੀਰਤਿਆਂ ਦਰਗਹਿ ਪਾਈਐ ਠਾਉ, ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਥ ਦੇ।

0: ਗੁਰੂ ਨਿਹਾਲ ਸਤਿ ਸ੍ਰੀ ਅਕਾਲ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਰ ਹਰ ਨਾਮ ਜਪਨ ਤਿਆਂ ਕਛ ਨਾ ਕਹੈ ਜਮਕਾਲ।

0: ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਔਰ ਸਤਿਕਾਰਯੋਗ ਸਾਧ ਸੰਗਤ ਜੀ ਮਹਾਰਾਜ ਕਿਰਪਾ ਕੀਤੀ, ਆਪ ਸਕਦਾ ਨੇ ਬੜੀ ਸ਼ਬਦਾ ਪਾਵਨ ਸਾਹਿਬ ਬਾਅਦ ਪੈਦ ਕੀਰਤਨ ਵਾਸਾਂ ਨੂੰ ਕੀਤੇ ਨੇ, ਇਸ ਵੇਲੇ ਸੰਧਿਆ ਸਮਾਂ ਜਾਣ ਕੇ ਸੋਧਾ ਰਾਜ ਸਾਹਿਬ ਦੇ ਪਾਤਸ਼ਾਹ ਨੂੰ ਕੀਤੇ ਹਨ, ਅਰਦਾਸ ਸਾਹਿਬ ਦੇ ਭਰੀਏ ਨੇ, ਪ੍ਰਤ ਮਾਰੇ ਬਖਸ਼ੇ ਪਿਤੁਕਾ ਵਾਸਾਂ ਨੂੰ ਕੀਤੇ ਹਨ। ਸੋ ਸਾਥੀਓ, ਜਸ ਪਾਤਸ਼ਾਹ ਗੁਰੂ ਸਾਹਿਬ ਨੇ ਆਪ ਗੁਰੂ ਕਾਤਨ ਬਖਸ਼ਿਸ਼ ਕੀਤਾ ਹੈ। ਸੋ ਔਰ ਸਾਥੀ ਨੇ ਅੱਜ ਸ਼ਾਮ ਕੀ ਆਰੰਭ ਹੋ ਰਹੇ, ਸਭ ਤੋਂ ਪਹਿਲਾਂ ਕੀਰਤਨ ਕਰਨਗੇ ਭਾਈ ਮਨਮੋਹਨ ਸਿੰਘ ਜੀ, ਠੀਕ 7 ਵਜੇ ਤੱਕ ਭਾਈ ਸਾਹਿਬ ਆਰਤੀ ਕੀਤੇ ਨਾ ਸਮਝਦਾਰ ਸਤਸੰਗ ਫਿਰ ਮਾਸਕ ਚਾਨਣ ਜੋਨ ਵਾਸਤੇ ਮਹਾਨ ਉਪਰਾਲਾ ਕਰਨਗੇ। ਉਹ 7 ਤੋਂ ਲੈ ਕੇ 7:30 ਤੱਕ ਸਤਸੰਗ ਜੀ ਨਾਮ ਸਿਮਰਨ ਹੋਵੇਗਾ। 7:30 ਤੋਂ 8:30 ਤੱਕ ਕੀਰਤਨ ਕਰਨਗੇ ਭਾਈ ਓਂਕਾਰ ਸਿੰਘ ਦਾ ਜਥਾ। ਸੋ ਸਾਰੀ ਸੰਗਤ ਬੇਨਤੀ 8:30 ਤੱਕ ਮਾਰੇ ਨਿੱਘੇ ਆਨੰਦ ਮਾਨਦੇ ਹਾਂ, ਸ਼ਾਮ ਦੇ ਸਾਰੇ ਕੀਰਤਨ ਦੇ ਬਾਅਦ ਸ਼ਰਨ ਕਰਕੇ ਆਪਣੇ ਜੀਵਨ ਦੀ ਕਣੀ ਸਫਲਾ ਕਰੋ। ਸੋ ਸਤਸੰਗ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਤੁਸੀਂ ਦੇਖਦੇ ਹੋ ਬਾਹਰ ਜੋ 9th ਸਾਲ 4th ਸਾਲ ਦਾ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ, ਉਸ 'ਚ ਬੇਅੰਤ ਮਾਇਆ ਦੀ ਲੋੜ ਹੈ। ਇਸ ਵਿੱਚ ਬੇਅੰਤ ਪ੍ਰੋਗਰਾਮ ਵੱਲੋਂ ਬੇਅੰਤ ਮਾਇਆ ਆਪਣਾ ਦਸਵੰਧ ਸਫਲ ਕਰਦੇ ਹੋਏ ਹਾਂ, ਗੁਰੂ ਘਰ ਭੇਟਾ ਕਰਕੇ ਆਪਣੀ ਇਸ ਕਮਾਈ ਨੂੰ ਆਪ ਸੰਗਤਾਂ ਨੇ ਸਫਲ ਕੀਤਾ ਹੈ। ਸੋ ਬਟਪਾਗੇ ਹਨ। ਸੋ ਸਤਸੰਗ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਅੱਜ ਜਿਨ੍ਹਾਂ ਨੇ ਆਪਣਾ ਦਸਵੰਧ ਸਫਲ ਨਹੀਂ ਕੀਤਾ, ਉਹ ਜ਼ਰੂਰ ਗੁਰੂ ਘਰ ਆਪਣਾ ਦਸਵੰਧ ਸਫਲ ਕਰਦੇ ਹਨ। ਜਿੰਨੀ ਮਾਇਆ ਤੁਸੀਂ ਦੇ ਸਕਦੇ ਹੋ ਵੱਧ ਤੋਂ ਵੱਧ ਕੋਸ਼ਿਸ਼ ਕਰਕੇ ਉਹ ਮਾਇਆ ਦਿਓ ਅਤੇ ਆਪਣੀ ਜੀਵਨ ਦੀਆਂ ਘੜੀਆਂ ਸਫਲਾ ਕਰੋ, ਆਪਣੀ ਦਸਵੰਧ ਸਫਲ ਕਰੋ। ਸਤਸੰਗ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਮਈ 27 ਤੋਂ ਲੈ ਕੇ 31 ਤੱਕ ਕੀਰਤਨ ਕਰਨਗੇ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਆਪ ਜ਼ਰੂਰ ਸਮਰਥਾ ਪਹੁੰਚੇ ਸ਼ਰਨ ਕਾਲੀ ਕਿਰਪਾਲ ਦਾ ਕਰਿਆ ਕਰੋ। ਮਈ 3 ਨੂੰ ਹੈ ਸਪੈਸ਼ਲ ਈਵਨਿੰਗ ਕੀਰਤਨ ਦਰਬਾਰ ਇਨ ਮੈਮਰੀ ਆ ਭਾਈ ਇੰਦਰਜੀਤ ਸਿੰਘ ਜੀ ਖਾਲਸਾ ਦਰਬਾਰ ਸਾਹਿਬ ਵਾਲੇ। ਸੋ ਸਾਰੇ ਸੰਗਤਾਂ ਨੂੰ ਬੇਨਤੀ ਹੈ ਕਿ ਜ਼ਰੂਰ ਮਈ 3 ਨੂੰ ਪਹੁੰਚ ਕੇ ਉਹਨਾਂ ਨੂੰ ਜ਼ਰੂਰ ਅਸੀਂ ਸਾਰੇ ਕੀਰਤਨ ਕਰਕੇ ਅਰਦਾਸ ਕਰਕੇ ਸ਼ਰਧਾਂਜਲੀਆਂ ਭੇਟ ਕਰੀਏ। ਸਤਸੰਗ ਜੀ ਜੂਨ 1 ਤੋਂ ਲੈ ਕੇ 7 ਤੱਕ ਹਰ ਰੋਜ਼ ਦਰਬਾਰ ਹੋਇਆ ਕਰਨਗੇ ਜੋ ਸ਼ਹੀਦਾਂ ਦੇ ਨਾਮ 'ਤੇ, ਕਿਉਂਕਿ ਇਹ ਹਫ਼ਤਾ ਸ਼ਹੀਦਾਂ ਦਾ ਹੈ ਜਦੋਂ ਕਿ ਦਰਬਾਰ ਸਾਹਿਬ 'ਤੇ ਹਮਲਾ ਹੋਇਆ ਸੀ। ਸੋ ਉਹਨਾਂ ਵਾਸਤੇ ਅਸੀਂ 1 ਤੋਂ ਲੈ ਕੇ 7 ਤੱਕ ਸਤਸੰਗ ਜੀ 1 ਜੂਨ ਤੋਂ 7 ਜੂਨ ਤੱਕ ਇਹ ਸਪੈਸ਼ਲ ਕੀਰਤਨ ਦਰਬਾਰ ਹਰ ਰੋਜ਼ ਹੋਇਆ ਕਰਨਗੇ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਜਿਨ੍ਹਾਂ ਨੇ ਸਾਡੇ ਵਾਸਤੇ ਉੱਥੇ ਕੁਰਬਾਨੀਆਂ ਕਰਕੇ ਆਪਣੀਆਂ ਸੀਸ ਕੁਰਬਾਨ ਕੀਤੇ ਸਨ। ਸਤਸੰਗ ਜੀ ਜੂਨ 2 ਨੂੰ ਹੈ ਜਨਮ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ। ਸੋ ਔਰ ਸਤਸੰਗ ਜੀ ਹੁਣ ਆਪ ਸੰਗਤਾਂ ਬੇਨਤੀ ਹੈ ਕਿ ਭਾਈ ਸਾਹਿਬ ਤਿਆਰ ਨੇ, ਉਹ ਕਿ ਦਰਮ ਕਰਨਗੇ, ਸ਼ਰਧ ਕਰੀਏ, ਅਸੀਂ ਸ਼ਰਮ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਸਾਰੰਗ ਮਹੱਲਾ ਪੰਜਵਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਸਾਰੰਗ ਰਾਗ ਵਿੱਚ ਰਾਹੋ ਦੀਆਂ ਤੁੱਕਾਂ ਵਿੱਚ ਸਤਿਗੁਰੂ ਜੀ ਕਹਿੰਦੇ ਹਨ ਧਿਆਇਓ ਅੰਤ ਬਾਰ ਨਾਮ ਸਖਾ ਸੁਖਮਨੀ ਸਾਹਿਬ ਵਿੱਚ ਬੜੀ ਵਾਰ ਪੜ੍ਹਦੇ ਹਾਂ ਜੈ ਮਾਤ ਪਿਤਾ ਸੁਤ ਮੀਤ ਨਾ ਪਾਈ ਮਨ ਊਹਾ ਨਾਮ ਤੇਰੇ ਸੰਗ ਸਹਾਈ। ਇੱਥੇ ਸਤਿਗੁਰੂ ਬਹੁਤ ਕਲੀਅਰ ਲਿਖ ਰਹੇ ਹਨ, ਸਾਫ਼ ਸੁਥਰਾ ਬਿਲਕੁਲ ਸਪਸ਼ਟ ਕਰ ਦਿੱਤਾ ਭਾਈ, ਪਰਮਾਤਮਾ ਦਾ ਵਾਹਿਗੁਰੂ ਦਾ ਨਾਮ ਹੀ ਤੇਰਾ ਅਸਲ ਸਾਥੀ ਹੈ। ਜਿਸ ਮਨੁੱਖ ਨੇ ਵੀ ਵਾਹਿਗੁਰੂ ਦੇ ਨਾਮ ਨੂੰ ਸਿਮਰਿਆ ਹੈ, ਅੰਤ ਵੇਲੇ ਵੀ ਉਸਨੂੰ ਜੰਮਾਂ ਤੋਂ ਪ੍ਰਭੂ ਦੇ ਨਾਮ ਨੇ ਉਸਦੀ ਯਾਦ ਨੇ ਛੱਡਾ ਦਿੱਤਾ। ਅਜਾਮਲ ਕਉ ਅੰਤ ਕਾਲ ਮਹਿ ਰਾਮ ਨਾਮ ਸੁਧ ਆਈ। ਕਿਤਨਾ ਸੋਹਣਾ ਫੁਰਮਾਨ ਹੈ। ਸਤਿਗੁਰੂ ਜੀ ਕਹਿੰਦੇ ਜਹ ਮਾਤ ਪਿਤਾ ਸੁਤ ਪਾਈ ਨਾ ਪਹੁੰਚੇ। ਕਈ ਵਾਰ ਸਾਡੀ ਰੀਚ ਹੁੰਦੀ ਹੈ, ਮਾਤਾ ਪਿਤਾ ਭੈਣ ਭਰਾ ਉਹ ਪਹੁੰਚ ਜਾਂਦੇ ਨੇ ਮੁਸ਼ਕਲ ਵੇਲੇ, ਪਰ ਕਈ ਐਸੀ ਜਗ੍ਹਾ ਹੁੰਦੀਆਂ ਜਿੱਥੇ ਨਾ ਮਾਂ ਪਹੁੰਚ ਸਕਦੀ ਹੈ, ਨਾ ਪਿਓ, ਨਾ ਭੈਣ, ਨਾ ਭਰਾ। ਕੋਈ ਬੈਸਟ ਫਰੈਂਡ, ਸਭ ਤੋਂ ਅੱਛਾ ਮਿੱਤਰ ਵੀ ਪਹੁੰਚ ਨਹੀਂ ਸਕਦਾ। ਐਸੀਆਂ ਮੁਸ਼ਕਲਾਂ ਕਈ ਵਾਰ ਆ ਜਾਂਦੀਆਂ ਜਿੱਥੇ ਜੰਮਾਂ ਦੀ ਫਾਹੀ ਪੈਣੀ ਹੈ। ਸਤਿਗੁਰੂ ਜੀ ਕਹਿੰਦੇ ਉੱਥੇ ਕੇਵਲ ਪਰਮਾਤਮਾ ਵਾਹਿਗੁਰੂ ਦੇ ਨਾਮ ਨੇ ਤੇਰਾ ਸਾਥੀ ਬਣਨਾ ਹੈ। ਤਹਾਂ ਤਹਾਂ ਤੋਂ ਰੱਖਾ ਹੇ ਭਾਈ, ਜਿੱਥੇ ਤੇਰੇ ਮਾਂ, ਤੇਰੇ ਪਿਓ, ਪੁੱਤਰ, ਭਰਾ ਕੋਈ ਵੀ ਪਹੁੰਚ ਨਹੀਂ ਸਕਦਾ, ਉੱਥੇ ਉੱਥੇ ਇਹ ਵਾਹਿਗੁਰੂ ਦੇ ਨਾਮ ਨੇ ਤੇਰੀ ਰੱਖਿਆ ਕਰਨੀ ਹੈ, ਤੇਰੀ ਰਾਖੀ ਕਰ ਸਕਦਾ ਹੈ ਪ੍ਰਭੂ ਦਾ ਨਾਮ। ਇਹ ਸੰਸਾਰ ਦਾ ਮਾਇਆ ਦਾ ਮੋਹ ਜੋ ਇੱਕ ਅੰਨਾ ਖੂਹ ਹੈ, ਅੰਨਾ ਖੂਹ ਹੈ ਜਿਸ ਵਿੱਚ ਕੁਛ ਨਜ਼ਰ ਹੀ ਨਾ ਆਏ, ਸੂਝੇ ਨਾ ਕੁਛ। ਅੰਧਕੂਪ ਗ੍ਰਹਿ ਮੈਂ ਤਿੰਨ ਸਿਮਰਿਓ, ਜਿਸ ਦੇ ਉੱਪਰ ਪ੍ਰਭੂ ਦੀ ਬਖਸ਼ਿਸ਼ ਹੁੰਦੀ ਹੈ ਉਹ ਗੁਰੂ ਦੀ ਸੰਗਤ ਵਿੱਚ ਆ ਕੇ ਬੈਠਦਾ ਹੈ ਤੇ ਉਹ ਪ੍ਰਭੂ ਦੇ ਨਾਮ ਨੂੰ ਸਿਮਰਦਾ ਹੈ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਭਾਈ, ਮਾਇਆ ਦੇ ਮੋਹ ਦੇ ਇਸ ਅੰਨੇ ਖੂਹ ਵਿੱਚ ਪਾਓ, ਹਿਰਦੇ ਘਰ ਵਿੱਚ ਸਿਰਫ ਉਸ ਮਨੁੱਖ ਨੇ ਹੀ ਵਾਹਿਗੁਰੂ ਦੇ ਨਾਮ ਨੂੰ ਸਿਮਰਿਆ ਹੈ, ਜਿਸ ਦੇ ਮੱਥੇ ਉੱਤੇ ਵਾਹਿਗੁਰੂ ਦੀ ਯਾਦ ਦਾ ਸਿਮਰਨ ਦਾ ਲੇਖ ਤੁਰੋਂ ਲਿਖਿਆ ਹੈ। ਖੁੱਲੇ ਬੰਧਨ ਮੁਕਤ ਗੁਰ ਕੀਨੀ, ਸਭ ਤੂੰ ਹੈ ਤੂੰ ਹੀ ਦਿਖਾ। ਉਸ ਮਨੁੱਖ ਦੀਆਂ ਮਾਇਆ ਦੇ ਮੋਹ ਦੀਆਂ ਸਾਰੀਆਂ ਫਾਈਆਂ ਖੁੱਲ ਜਾਂਦੀਆਂ ਹਨ। ਗੁਰੂ ਨੇ ਕਿਰਪਾ ਕਰਕੇ ਉਸਨੂੰ ਮੋਹ ਤੋਂ ਖਲਾਸੀ ਦਿਵਾ ਦਿੱਤੀ। ਉਸਨੂੰ ਇਉਂ ਦਿਸ ਪਿਆ ਕਿ ਹੇ ਪ੍ਰਭੂ, ਸਭ ਥਾਈ ਤੂੰ ਹੀ ਹੈ, ਤੂੰ ਹੀ ਹੈ, ਸਭ ਥਾਈ ਤੂੰ ਹੀ ਹੈ। ਅੰਮ੍ਰਿਤ ਨਾਮ ਪੀਆ ਮਨ ਤ੍ਰਿਪਤਿਆ, ਆਘਾਏ ਰਸਨ ਚਖਾ। ਹੇ ਭਾਈ, ਜਿਸ ਮਨੁੱਖ ਨੇ ਆਤਮਕ ਜੀਵਨ ਦੇਣ ਵਾਲਾ ਨਾਮ ਜਲ ਪੀ ਲਿਆ, ਜਿਸ ਮਨੁੱਖ ਨੇ ਵੀ ਸਿਮਰਨ ਵਿੱਚ ਮਨ ਜੋੜਿਆ ਅਤੇ ਅੰਮ੍ਰਿਤ ਪੀਣ ਲੱਗ ਪਿਆ, ਗੁਰੂ ਦੀ ਬਖਸ਼ਿਸ਼ ਨਾਲ ਉਸਦਾ ਮਨ ਸ਼ਾਂਤ ਹੋ ਗਿਆ, ਉਸਦੀ ਜੀਵ ਨਾਮ ਜਲ ਨੂੰ ਚਖ ਕੇ ਰੱਜ ਗਈ, ਦੁਨੀਆਂ ਦੇ ਪਦਾਰਥਾਂ ਦੀਆਂ ਭੁੱਖਾਂ ਉਸਦੀਆਂ ਖਤਮ ਹੋ ਗਈਆਂ। ਕਹੋ ਨਾਨਕ ਸੁਖ ਸਹਿਜ ਮੈਂ ਪਾਇਆ, ਗੁਰ ਲਾਹੀ ਸਗਲ ਤਿਖਾ। ਹੁਣ ਮਨ ਦੀ ਤ੍ਰਿਸ਼ਨਾ, ਮਨ ਜਿਹੜਾ ਭੁੱਖਾ ਭੁੱਖਾ ਕਰਦਾ ਸੀ ਨਾ, ਇਹ ਵੀ ਲੈ ਲਵਾਂ, ਉਹ ਵੀ ਲੈ ਲਵਾਂ, ਉਸ ਤੋਂ ਵੀ ਖੋ ਲਵਾਂ, ਮੈਨੂੰ ਇਹ ਵੀ ਮਿਲ ਜਾਏ। ਸਤਿਗੁਰੂ ਜੀ ਕਹਿੰਦੇ ਨੇ ਗੁਰੂ ਨੇ ਕਿਰਪਾ ਕੀਤੀ, ਵਾਹਿਗੁਰੂ ਦੇ ਨਾਮ ਦੀ ਦਾਤ ਦੇ ਕੇ ਗੁਰੂ ਨੇ ਮੇਰੀ ਸਾਰੀ ਤ੍ਰਿਸ਼ਨਾ ਦੂਰ ਕਰ ਦਿੱਤੀ, ਮੈਂ ਸਾਰੇ ਸੁਖ ਦੇਣ ਵਾਲੀ ਆਤਮਕ ਅਡੋਲਤਾ ਹਾਸਲ ਕਰ ਲਈ। ਸਤਿਗੁਰੂ ਜੀ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ, ਜਿੱਥੇ ਅਸੀਂ ਰਸਨਾ ਦਾ ਜਾਪ ਕਰਦੇ ਹਾਂ, ਸ਼ਬਦਾਂ ਨੂੰ ਪੜ੍ਹਦੇ ਹਾਂ, ਸੁਣਦੇ ਹਾਂ, ਗਾਉਂਦੇ ਹਾਂ, ਸਤਿਗੁਰੂ ਕਿਰਪਾ ਕਰਨ ਬਾਣੀ ਸਾਡੇ ਹਿਰਦੇ 'ਚ ਵਸ ਜਾਏ, ਬਾਣੀ ਦੀ ਵਿਚਾਰ ਪੜ੍ਹ ਕੇ ਸੁਣ ਕੇ ਉਸ ਉੱਪਰ ਅਮਲ ਕਰ ਸਕੀਏ। ਭੁੱਲਾਂ ਚੁੱਕਾਂ ਦੀ ਖਿਮਾ। ਹੁਣ ਅਗਲਾ ਪ੍ਰੋਗਰਾਮ ਨਾਮ ਸਿਮਰਨ ਦਾ ਆਪ ਜੀ ਸਰਵਣ ਕਰੋ। ਸਤਿਸੰਗਤ ਜੀ ਪਿਆਰ ਨਾਲ ਫਤਿਹ ਬੁਲਾਓ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਸਾਰੇ ਆਪਾਂ ਨਾਮ ਸਿਮਰਨ ਕਰੀਏ। ਆਪਾਂ ਵਾਹਿ ਕਹਿਣਾ ਹੈ ਤੇ ਆਪਣੀ ਆਵਾਜ਼ ਨੂੰ ਆਪਾਂ ਆਪ ਸੁਣਨਾ ਹੈ, ਤੇ ਗੁਰੂ ਕਹਿਣਾ ਹੈ ਤੇ ਆਪਣੀ ਆਵਾਜ਼ ਨੂੰ ਆਪ ਸੁਣਨਾ ਹੈ ਤੇ ਆਪਣੀਆਂ ਅੱਖਾਂ ਆਪਾਂ ਬੰਦ ਕਰ ਲੈਣੀਆਂ ਹੈ। ਆਓ ਸਾਰੇ ਜਣੇ ਸ਼ੁਰੂ ਕਰੀਏ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ
Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah, Guru, Vah,
guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ
Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Guru, Vai, Guru, Vai, Guru, Vai, Guru, Vai, Guru, Vai, Guru, Vai,
Guru Vah, Guru Vah, Guru Vah, Guru Vah, Guru Vah, Guru Vah, Guru Vah, Guru Vah, Guru Vah, Guru Vah, Guru Vah, Guru Vah, Guru Vah, Guru Vah, Guru Vah, Guru Vah, Guru Vah, Guru Vah, Guru Vah, Guru Vah, Guru Vah, Guru Vah, Guru Vah, Guru Vah, Guru Ji Ka Khalsa, Vah, Guru Ji Ki Fateh.

0: ਬਸ ਇਹ ਇੰਨੀਆਂ ਹੁੰਦੀਆਂ ਬਾਬਾ ਜੀ ਠੀਕ ਹੈ ਪਤਾ ਨੀ ਕਰ ਅੰਕਲ ਜੀ ਮੈਂ ਤਾਂ ਇੱਥੇ ਡਿਊਟੀ ਸੀ ਅੰਦਰ ਅੱਜ
1: ਹਾਂਜੀ ਹੋ ਗਈ ਤੇ ਮੈਂ ਦੱਸ ਦੀ ਕਿਹਾ ਠੀਕ ਹੈ ਉੱਪਰ ਰੱਖ ਲੈਣੇ ਕਿਹਾ ਸੀ ਜਨਰਲ

ਵਾਹਿਗੁਰੂ।

ਜਾਪ ਹੰਸਾ ਵੇਖ ਤਰੰਦਿਆ ਬਗਾ ਪੇ ਆਇਆ ਚਾ

जिन दान हर नाम मुख दिया, तू अणमंगया दान देवना, सब नाहा जिया, सब अख हो सतगुर वाह वाह। जिन दान हर नाम मुख दिया, वाहिगुरु जी का खालसा, वाहिगुरु जी की फतेह। बड़हंस की वार महला चौथा, लला बहलीमा की धुन गावनी, एक ओंकार सतगुर प्रसाद, सलोक महला तीजा, शब्द रते बड़हंस है, सत नाम और तार, सच संग्रह साध सच रह, सचे नाम प्यार। वाहिगुरु जी का खालसा, वाहिगुरु जी की फतेह। परम सत्कार योग गुरु प्यारी गुरुसवारी साध संगत जीओ, सतगुरु महाराज ने बड़ी अपार बख्शिश रहमत कीती है, अमृत वेले दियां बख्शिशां कीतियां सतगुरु महाराज ने, जागनी बख्शे हन साहिबां दा कोटान कोट कोट शुक्र धन्नवाद है। सतगुरु महाराज ने अपने तख्तां ते सुभाए मन हो करके बहुत ही प्यारा सुंदर हुक्मनामा बख्शिश कीता है, जो आप जी ने सरवण कीता है जी। अज दा पावन हुक्मनामा 585/86 ते सुभाए मन है। सतगुरु महाराज कृपा करन, जिन्हिया भी संगत आप जी अमृत वेले तो हाजरियां भर रहे हो या लाइव हर जस सरवण कर रही हैं, महाराज सारिया संगत हाजरिया दर ते प्रवान कर चलिया, कदम कदम लिखे बच लाउन। आप जी हुण समा होया है श्री सुखन शहरी जापता करन दा जतन करिए, होइया भुलां दी खिमा। वाहिगुरु जी का खालसा, वाहिगुरु जी की फतेह। सतनाम श्री वाहिगुरु साहिब जी। गौड़ी सुखमनी महला पंजवा, श्लोक एक ओंकार सतगुर प्रसाद। आद गुरेन में है, जुगाद गुरेन में है, सतगुरेन में है, श्री गुरुदेव इन में अष्टपैदी। सिमरो सिमर सिमर सुख पाव, कल कलेस तन माहि मिटाव, सिमरो जास बसमर एक नाम, जपत अगनत अनेक। वेद प्राण सिमर सुध आखिर, किने राम नाम एक आखिर, किन कह एक जिस जीव सावे, ताकि महिमा गनी न आवे। कांकी कह दर्श तुहर, नानक उन सांग मोहि उदार, सुखमनी सुख अमृत प्रभ नाम, भगत जना के मन विश्राम रहाव। प्रभ कह सिमरन गर्भ न बसे, प्रभ कह सिमरन दुख जाम नसे, प्रभ कह सिमरन काल पर हरे, प्रभ कह सिमरन दुश्मन टरे। प्रभ सिमरत कछ विघ्न न लागे, प्रभ कह सिमरन अन्न दिन जागे, प्रभ कह सिमरन भाव न व्यापे, प्रभ कह सिमरन दुख न संतापे। प्रभ का सिमरन साध कै संग, सर्व निधान नानक हर रंग, प्रभ कै सिमरन रेद सिद्ध नौ निध, प्रभ कै सिमरन ज्ञान ध्यान तत् बुद्ध, प्रभ कै सिमरन जब तब पूजा, प्रभ कै सिमरन बिनसै दूजा, प्रभ कै सिमरन तीर्थ स्नानी, प्रभ कै सिमरन दरगह मानी, प्रभ कै सिमरन होय सुफला, प्रभ कै सिमरन सुफल फल, से सिमरे जने आप सिमराय, नानक तां कै लागो पाई, प्रभ कै सिमरन सब ते उचा, प्रभ कै सिमरन उदरे मुचा, प्रभ कै सिमरन तृष्णा बुझाए, प्रभ कै सिमरन सब के सुजाए, प्रभ कै सिमरन नाही जाम त्रासा, प्रभ कै सिमरन पूर्ण आसा, प्रभ कै सिमरन मन की मल जाय, अमृत नाम रिद माहि समाये, प्रभ जी बस है साध की रसना, नानक जन का दास न दसना। प्रभ को सिमरै से धनवंते, प्रभ को सिमरै से पतवंते, प्रभ को सिमरै से जान प्रवान, प्रभ को सिमरै से पुरख प्रधान, प्रभ को सिमरै से बेमोहता जी, प्रभ को सिमरै से सर्व के राजी, प्रभ को सिमरै से सुखवासी, प्रभ को सिमरै सदा अविनाशी। सिमरन दे लागे जिने आप दे अल्ला, नानक जानकी मंगर वल,
ਪ੍ਰਭ ਕੋ ਸਿਮਰਹਿ ਸੇ ਪਰਉਪਕਾਰੀ, ਪ੍ਰਭ ਕੋ ਸਿਮਰਹਿ ਤਿਨ ਸਾਧ ਬਿਲਹਾਰੀ, ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰਹਿ ਤਿਨ ਸੂਕ ਬਿਹਾਵੇ, ਪ੍ਰਭ ਕੋ ਸਿਮਰਹਿ ਤਿਨ ਆਤਮ ਰੀਤਾ, ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ, ਪ੍ਰਭ ਕੋ ਸਿਮਰਹਿ ਤਿਨ ਆਨੰਦ ਘਨੇਰੇ, ਪ੍ਰਭ ਕੋ ਸਿਮਰਹਿ ਬਸ ਹੈ ਹਰ ਨੇਰੇ, ਸੰਤ ਕਿਰਪਾ ਤੇ ਆਨੰਦਿਨ ਜਾਗ, ਨਾਨਕ ਸਿਮਰਨ ਪੂਰੇ ਭਾਗ, ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬ ਹੋਣਾ ਝੂਰੇ, ਪ੍ਰਭ ਕੈ ਸਿਮਰਨ ਹਰ ਗੁਣਬਾਨੀ, ਪ੍ਰਭ ਕੈ ਸਿਮਰਨ ਸਹਿਜ ਸਮਾਨੀ, ਪ੍ਰਭ ਕੈ ਸਿਮਰਨ ਹਿਚਲੇ ਆਸਨ, ਪ੍ਰਭ ਕੈ ਸਿਮਰਨ ਕਮਲ ਬੇਗਾਸਨ, ਪ੍ਰਭ ਕੈ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕੰਤਨ ਪਾਰ, ਸਿਮਰਹਿ ਸੀ ਜਨ ਜਨ ਕੋ ਪ੍ਰਭਾਇਆ, ਨਾਨਕ ਤਿਨ ਜਨ ਸਰਣੀ ਪਾਇਆ, ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਵੇਦ ਉਪਾਏ, ਹਰ ਸਿਮਰਨ ਪੈ ਸਦ ਜਦੀ ਦਾਤੇ, ਹਰ ਸਿਮਰਨ ਨੀਰ ਚਹੁ ਗੁਣ ਜਾਤੇ, ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕਿਉ ਸਗਲਿਆ ਕਰ, ਹਰ ਸਿਮਰਨ ਮਹਿਆ ਨਿਰੰਕਾਰ, ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ, ਦੀਨ ਦਰ ਦੁਖ ਭੰਜਨ ਘਟ ਘਟ ਨਾਥ ਅਨਾਥ, ਸਰਨ ਤੁਮਾਰੀ ਆਇਓ ਨਾਨਕੀ, ਪ੍ਰਭ ਸਾ ਤਸ਼ ਪੈਦੀ, ਜਹ ਮਾਤ ਪਿਤਾ ਸੁਤ ਮੀਤ ਨ ਭਾਈ, ਮਨ ਉਹਾ ਨਾਮ ਤੇਰਾ ਸੰਗ ਸਹਾਈ, ਜਹ ਮਹਾ ਭਿਆਨ ਦੁਲ ਜਮ ਦਲੈ, ਤਹ ਕੇਵਲ ਨਾਮ ਸੰਗ ਤੇਰਾ ਚਲੈ, ਜਹ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨ ਮਾਹੀ ਉਦਾਰੀ, ਅਨਕ ਪੁਨ ਹੈ ਚਰਨ ਕਰਤਨੀ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੇ, ਗੁਰਮੁਖ ਨਾਮ ਜਪ ਮਨ ਮੇਰੇ, ਨਾਨਕ ਪਾਵੋ ਸੁਖ ਘਨੇਰੇ, ਸਗਲ ਸ੍ਰੇਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਈ ਸੁਖੀਆ, ਲਾਗ ਕਰੋਜ ਬੰਧਨ ਪਰੇ, ਹਰ ਕਾ ਨਾਮ ਜਪਤ ਨਿਸਤਰੇ, ਅਨਕ ਮਾਇਆ ਰੰਗ ਤਿਖ ਨ ਬੁਝਾਵੇ, ਹਰ ਕਾ ਨਾਮ ਜਪਤ ਆਘਾਵੇ, ਜਿਹ ਮਾਰ ਗਿਹੋ ਜਾਤ ਕਿਲ, ਤੇ ਹਰ ਨਾਮ ਸੰਗ ਹੋਤ ਸੁਹੇਲਾ, ਐਸਾ ਨਾਮ ਮਨ ਸਦਾ ਧਿਆਈਏ, ਨਾਨਕ ਗੁਰਮੁਖ ਪਰਮ ਗਾਤ ਪਾਈਏ, ਛੂਟਤ ਨਹੀਂ ਗੁਟ ਲਖ ਪਾਹੀ, ਨਾਮ ਜਪਤ ਤਹਿ ਪਾਰ ਪਰਾਹੀ, ਅਨਕ ਬਿਗਨ ਜਹ ਆਏ ਸੰਘਾਰੇ, ਹਰ ਕਾ ਨਾਮ ਤਤਕਾਲ ਉਧਾਰੇ, ਅਨਕ ਜੋਨ ਜਨਮੇ ਮਰ ਜਾਮ, ਨਾਮ ਜਪਤ ਪਾਵੇ ਵਿਸਰਾਮ, ਹਉ ਮਹਿਲਾ ਮਲ ਕਬੂ ਨ ਧੋਵੇ, ਹਰ ਕਾ ਨਾਮ ਕੋਟ ਪਾਪ ਖੋਵੇ, ਐਸਾ ਨਾਮ ਜਪੋ ਮਨ ਰੰਗ, ਨਾਨਕ ਪਈਏ ਸਾਧ ਕੇ ਸੰਗ, ਜਿਹ ਮਾਰਗ ਕੇ ਕਰੇ ਜਾਹੀ ਨ ਗੁੱਸਾ, ਹਰ ਕਾ ਨਾਮ ਹੋ ਸੰਗ ਤੁਸਾ, ਜਹ ਪੈਡੇ ਮੰਦ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ, ਜਹਾਂ ਪਨ ਤੇਰਾ ਕੋ ਨਸੀਆ ਨੂੰ, ਹਰ ਕਾ ਨਾਮ ਤਹਿ ਨਾਲ ਪਛਾਨੂ, ਜਹ ਮਹਾ ਭਿਆਨ ਤਬ ਤਬੋ ਕਾਮ, ਤੈ ਹਰ ਕੇ ਨਾਮ ਕੀ ਤੂੰ ਪਰਸ਼ਾਮ, ਜਹਾਂ ਤਿਰਖਾ ਮਨ ਤੁਜਿਆ ਕਰਖੈ, ਤਹਿ ਨਾਨਕ ਹਰ ਹਰ ਅੰਮ੍ਰਿਤ ਵਰਖੈ, ਭਗਤ ਜਨਾ ਕੀ ਪਰਤਨ ਨਾਮ, ਸੰਤ ਜਨਾ ਕੈ ਮਾਨ ਵਿਸਰਾਮ, ਹਰ ਕਾ ਨਾਮ ਦਸ ਕੀ ਓਟ, ਹਰ ਕੈ ਨਾਮ ਤੇਰੇ ਜਾਨ ਕੋਟ, ਹਰ ਜਸ ਕਰਤ ਸੰਤ ਜਨ ਰਾਤ, ਹਰ ਹਰ ਔਕਤ ਸਾਧ ਕੁਮਾਤ, ਹਰ ਜਨ ਕੈ ਹਰ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀ ਨੋ ਦਾਨ, ਮਨ ਤਨ ਰੰਗ ਰਤੀ ਰੰਗੀ ਕੈ, ਨਾਨਕ ਜਨ ਕੈ ਬਿਰਤ ਬਵਿਕੈ, ਹਰ ਕਾ ਨਾਮ ਜਨ ਕੋ ਮੁਕਤ ਜੁਗਤ, ਹਰ ਕੈ ਨਾਮ ਜਾਨ ਕੋ ਤ੍ਰਿਪਤ ਭੁਗਤ, ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਬ ਪਰੇ ਨ ਭੰਗ, ਹਰ ਕਾ ਨਾਮ ਜਨ ਕੀ ਵਡਿਆਈ, ਹਰ ਕੈ ਨਾਮ ਜਨ ਸੁਭਾ ਪਾਈ, ਹਰ ਕਾ ਨਾਮ ਜਨ ਕੋ ਭੋਗ ਜੋਗ, ਹਰ ਨਾਮ ਜਪਤ ਕਛ ਨਾਹੀ ਵਿਯੋਗ, ਜਨ ਰਤ ਹਰ ਨਾਮ ਕੀ ਸੇਵਾ, ਨਾਨਕ ਪੂਜੇ ਹਰ ਹਰ ਦੇਵਾ, ਹਰ ਹਰ ਜਨ ਕੈ ਮਾਲਕ ਜੀਨਾ, ਹਰ ਧਨ ਜਨ ਕੋ ਆਪ ਪ੍ਰਭ ਦੀਨਾ, ਹਰ ਹਰ ਜਨ ਕੈ ਓਟ ਸਤਾਣੀ, ਹਰ ਪ੍ਰਤਾਪ ਜਾਨ ਅਵਰ ਨ ਜਾਣੀ, ਓਤ ਪੋਤ ਜਨ ਹਰ ਦਸਰਤੇ, ਸੁਨ ਸੁਮਾਦ ਨਾਮ ਰਸਮਤੇ, ਅਟ ਪਹਿਰ ਜਨ ਹਰ ਹਰ ਜਪੇ, ਹਰ ਕਾ ਭਗਤ ਪ੍ਰਗਟ ਨਹੀਂ ਛਪੇ, ਹਰ ਕੀ ਭਗਤ ਮੁਕਤ ਬਹੁ ਕਰੇ, ਨਾਨਕ ਜਨ ਸੰਕੇਤੇ ਤਰੇ, ਪਾਰ ਜਾਤ ਹਰ ਕੋ ਨਾਮ ਕਾਮ ਧੇਨ, ਹਰ ਹਰ ਗੁਣ ਗਾਮ ਸਭ ਤੇ ਉੱਤਮ, ਹਰ ਕੀ ਕਥਾ ਨਾਮ ਸੁਨਤ ਦਰ ਦੁਖ ਲਥਾ, ਨਾਮ ਕੀ ਮਹਿਮਾ ਸੰਤ ਰਿਦ ਵਸੈ, ਸੰਤ ਪ੍ਰਤਾਪ ਦੁਰ ਸਭ ਨਸੈ, ਸੰਤ ਕਾ ਸੰਗ ਵਡਭਾਗੀ ਪਾਈਏ, ਸੰਤ ਕੀ ਸੇਵਾ ਨਾਮ ਤੇ ਆਈਏ, ਨਾਮ ਤੁਲ ਕਸ਼ ਅਵਰ ਨ ਹੋਏ, ਨਾਨਕ ਗੁਰਮੁਖ ਨਾਮ ਭਾਵੇ ਜਨ ਕੋਈ ਸਲੋਕ, ਬਹੁ ਸਾਸਤ੍ਰ ਬਸਿਮ੍ਰਤੀ ਵੇਖੇ ਸਰਬ ਢੰਡੋਲ, ਪੂਜਸ ਨਾਹੀ ਹਰ ਹਰੀ, ਨਾਨਕ ਨਾਮ ਅਮੋਲ ਅਸ਼ਟਪਦੀ, ਜਾਪ ਤਪ ਗਿਆਨ ਸਭ ਧਿਆਨ, ਕਰ ਸਾਸਤ੍ਰ ਸਿਮਰਤ ਵਖਿਆਨ, ਜੋ ਕਬਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਨ ਮਦੇ ਫਿਰਿਆ,
ਅਨੇਕ ਪ੍ਰਕਾਰ ਕੀ ਬੁਜਤ ਨਾ ਪੁਨ ਦਨ ਹੋਮੈ ਬੁਰਤ ਨਾ ਸਰੀਰ ਕਟਾਈ ਹੋਮੈ ਕਰਦਾ ਤੀਵਰਤ ਨੇਮ ਗ੍ਰਹਿ ਪੋ ਭਾਂਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀ ਇੱਕ ਵਾਰ ਨਾਉ ਖੰਡ ਪ੍ਰਿਥਵੀ ਫਿਰੈ ਜਿਨ ਜੀਵੈ ਮਾਹਾ ਉਦਾਸ ਤਪਿਸਰ ਥੀਵੈ ਅਗਨ ਮਾਹੇ ਹੋਮਦ ਪ੍ਰਾਨ ਕਨਕ ਅਸਾਵ ਹੈ ਵਰਭੂਮ ਦਾਨ ਨਿਓਲੀ ਕਰਮ ਗ੍ਰਹਿ ਵਾਸਨ ਜੈਨ ਮਾਰੂ ਸੰਜ ਮਦ ਸਾਧਨ ਨਿਮਕ ਨਿਮਕ ਕਰ ਸਰੀਰ ਘਟਾਵੈ ਤਾਉ ਪੀ ਹੋਮੈ ਮੈਲ ਨ ਜਾਵੇ ਹਰ ਕੇ ਨਾਮ ਸੰਸਰ ਕਛ ਨਾਹੀ ਨਾਨਕ ਗੁਰਮੁਖ ਨਾਮ ਜਪਤ ਗੁਰ ਪਾਹੇ ਮਨ ਗਾਮ ਨਾ ਤੀਰਥ ਦੇ ਛੁਟੈ ਗਰਭ ਗੁਮਾਨ ਨ ਮਨ ਦੇ ਹੁਟੈ ਸੋਚ ਕਰੇ ਤਿਨ ਸਰ ਰਾਤ ਮਨ ਕੀ ਮੈਲ ਨ ਤਨ ਤੇ ਜਾਤ ਇਸ ਦੇਹੀ ਕੋ ਬਹੁ ਸਾਧਨਾ ਕਰੇ ਮਨ ਤੇ ਕਬਹੂ ਨ ਵਿਖਿਆ ਟਰੇ ਜਲ ਤੋ ਵੈ ਬਹੁ ਦੇਹੇ ਅਨੀਤ ਸੁਧ ਕਹਾ ਹੋਏ ਕਚੀ ਭੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਤਰੇ ਪਤਿਤ ਬਹੁ ਮੂਚ ਬਹੁਤ ਸਿਆਣ ਜਮਕਾ ਪਾਵੇ ਆਪੇ ਅਨਕ ਜਤਨ ਕਤ੍ਰਿਸ਼ਨ ਨ ਤਰਪੇ ਭੇਖ ਅਨੇਕ ਅਗਨਿ ਬੁਝੇ ਕੋਟ ਉਪਾਵ ਦਰਗਹ ਨਿਸਜੈ ਛੋਟ ਸਨਾਹੀ ਉਪ ਪਿਆਲ ਮੋਹਿ ਵਿਆਪੇ ਮਾਇਆ ਜਾਲ ਅਵਰ ਕਰਦੂ ਸਗਲੀ ਜਮਡਾਨੇ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੇ ਹਰ ਕਾ ਨਾਮ ਜਬ ਦੁਖ ਜਾਏ ਨਾਨਕ ਬੋਲੇ ਸਹਿ ਸੁਭਾਏ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੇ ਸੇਵਾ ਲਾਗੈ ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਰਿੰਦੇ ਸਦਗਾਵੇ ਜੇ ਕੋ ਆਪਣੇ ਸੁਭਾ ਲੋਰੇ ਸਾਧ ਸੰਗੇ ਹੋਮੈ ਸ਼ੋਰੈ ਜੇ ਕੋ ਜਨ ਮਰਨ ਦੇ ਡਰੈ ਸਾਧਨਾ ਕੇ ਸਰਨੀ ਪਰੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕੇ ਬਲ ਬਲ ਜਸਾ ਸਗਲ ਪੁਰਖ ਮਹਿ ਪੁਰਖ ਪ੍ਰਧਾਨ ਸਾਧ ਸੰਗ ਜਾ ਕੇ ਮਿਟਿਆ ਬਿਮਹਾਨ ਆਪਸ ਕੋ ਜੋ ਜਣੈ ਨੀਚਾ ਸੋਗਨੀ ਸਭ ਤੇ ਉੱਚਾ ਜਾ ਕਾ ਮਨ ਹੋਏ ਸਗਲ ਕੀਰੀਨਾ ਹਰ ਹਰ ਨਾਮ ਤਿੰਨ ਘਟ ਘਟ ਚੀਨਾ ਮਨ ਆਪਣੇ ਦੇ ਬੁਰਾ ਮਿਟਾਨਾ ਭਿਖੈ ਸਗਲ ਸ੍ਰੇਸ਼ਟ ਸਾਜਨਾ ਸੁਖ ਦੁਖ ਜਨ ਸੰਦ੍ਰਿਸ਼ਟਿਤਾ ਨਾਨਕ ਪਾਪ ਪੁਨ ਨਹੀਂ ਲਿਪਾ ਨਿਰਧਾਨ ਕੋ ਧਨ ਤੇਰੋ ਨਾਉ ਨਿਥਾਵੇ ਕੋ ਨਾਮ ਤੇਰਾ ਥਾਉ ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾਉ ਕੋ ਦੇਵੋ ਦਾਨ ਕਰਨ ਕਰਾਵਨ ਹਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ ਆਪਣੇ ਗਤਮ ਜਾਨੋ ਆਪੇ ਆਪਨ ਸੰਗਾ ਪ੍ਰਭ ਰਾਤੇ ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨ ਜਾਣ ਸਕੋਏ ਸਰਵ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮਹਿ ਉਤਮ ਕਿਰਿਆ ਸਾਧ ਸੰਗ ਦੁਰਮਤਮਲ ਹਿਰਿਆ ਸਗਲ ਉਦਮ ਹੈ ਉਦਮ ਬਲਾ ਹਰ ਕਾ ਨਾਮ ਜਪ ਜੀ ਸਦਾ ਸਗਲ ਬਾਣੀ ਮਹਿ ਮ੍ਰਿਤ ਬਾਣੀ ਹਰ ਗੋ ਜਸ ਸੁਨੁ ਰਸਨ ਵਿਖਾਨੀ ਸਗਲ ਥਾਨ ਤੇ ਹੋ ਉਤਮ ਥਾਨ ਨਾਨਕ ਜਿਹ ਕਟਵ ਸੇ ਹਰ ਨਾਮ ਸਲੋਕ ਨਿਰਗੁਣ ਯਾਰੇ ਅਨਿਆ ਸੁ ਪ੍ਰਭ ਸਦਾ ਸਮਾਲ ਜਿਨ ਕੀਆ ਤਿਸ ਜੀਤ ਰਖ ਨਾਨਕ ਨਿਭਹੀ ਨਾਲ ਸਪੈਰੀ ਰਮਈਆ ਕੇ ਕੁੰਜਿਤ ਪ੍ਰਾਣੀ ਕਾਵਨ ਮੂਲ ਦੇ ਕਾਵਨ ਦ੍ਰਿਸ਼ਟਾਂ ਨੇ ਜਿਨ ਤੂੰ ਸਾਵ ਜਿਸ ਵਾਰ ਸੀ ਗਾਰਿਆ ਗਰਭ ਅਗਨ ਮੈਂ ਜਿਨ ਹੈ ਉਹ ਵਾਰਿਆ ਵਾਰ ਬਿਵਸ ਦੂਜੇ ਪਿਆਰੇ ਦੂਤ ਪਰ ਜੋਬਨ ਭੋਜਨ ਸੁਖ ਸੂਦ ਬਿਰਧ ਪਿਆਉ ਪੁਰ ਸਾਕ ਸੈਨ ਮੁਖ ਅਪਿਓ ਬੈਠਕੋ ਦੈਨ ਇਹੋ ਨਿਰਗੁਣ ਗੁਣ ਕੁਛ ਨ ਬੁਝੈ ਬਖਸ਼ ਲਿਹੋ ਤੋ ਨਾਨਕ ਸੀ ਜੈ ਜਿਹ ਪ੍ਰਸਾਦ ਧਾਰਿਓ ਪੁਰ ਸੁਖ ਬਸ ਹੈ ਸੁਤ ਪ੍ਰਾਦ ਮੀਤ ਬਨਤਾ ਸੰਗ ਹੱਸੈ ਜੇ ਪ੍ਰਸਾਦ ਪੀਵ ਹੈ ਸੀਤਲ ਜਲਾ ਸੁਖਦਾਈ ਪਵਨ ਪਾਪ ਕਮਲਾ ਜੇ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਤ ਬਸਾ ਦੀਨ ਹਸ ਪਾਪ ਕਰਨੇ ਤਰ ਦਸਨਾ ਤਿਸੈ ਤਿਆਗ ਅਵਰ ਸੰਗ ਰਚਨਾ ਐਸੇ ਦੁਖ ਮੂੜ ਅੰਧ ਵਿਆਪੇ ਨਾਨਕ ਕਾਢ ਲਿਹੋ ਪ੍ਰਭ ਆਪੇ ਆਦ ਅੰਧ ਜੋ ਰਾਖਣ ਹਾਰ ਤਿਸ ਸਿਉ ਪ੍ਰੀਤ ਨ ਕਰੇ ਗਵਾਰ ਜਾ ਕੀ ਸੇਵਾ ਨਾਵ ਨਿਧ ਪਾਵੈ ਤਾਂ ਸਿਉ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸਦ ਸਦ ਹਜੂਰੇ ਤਾਂ ਕੁੰਦ ਜਾਨ ਦੂਰੇ ਜਾ ਕੀ ਟਹਿਲ ਪਾਵੈ ਦੁਰਗ ਹਮਾਨ ਤਿਸੈ ਵਿਸਾਰੇ ਮੁਖ ਦਿਆ ਜਾਨ ਸਦਾ ਸਦਾ ਇਹੋ ਭੁੱਲਣ ਹਾਰ ਨਾਨਕ ਰਾਖਣ ਹਾਰਿਆ ਪਾਰ ਰਤਨ ਤਿਆਗ ਕੌਡੀ ਸੰਗ ਰਚੈ ਸਾਚ ਛੋਟ ਝੂਠ ਸੰਗ ਮਚੈ ਜੋ ਛੱਡਣਾ ਸੁਵਸਤ੍ਰ ਕਰਮਾਨੈ ਜੋ ਹੋਵਨ ਸਦੂਰ ਪਰਾਨੈ ਛੋਟ ਜਾਇਤ ਸਿਖਾ ਸਰਮ ਕਰੈ ਸੰਗ ਸਹਾਈ ਤਿਸ ਪਰ ਹਰੇ ਚੰਦਨ ਲੇਪ ਉਤਾਰੇ ਧੋਏ ਗਰਤ ਪ੍ਰੀਤ ਪਸਮ ਸੰਗ ਹੋਏ ਅੰਧ ਕੂਪ ਮਹਿ ਪਤਿਤ ਵਿਕਰਾਲ ਨਾਨਕ ਕੱਢ ਲਿਹੋ ਬ੍ਰਹਮ ਦਿਆਲ ਕਰਤੂਤ ਪਸੂ ਕੀ ਮਾਨਸ ਜਾਤ ਲੋਕ ਵਿਚਾਰੇ ਕਰੇ ਦਿਨ ਰਾਤ ਬਾਹਰ ਭੇਖ ਅੰਦਰ ਮਲ ਮਾਇਆ ਸ਼ਬਦ ਨਾਹੇ ਕਛ ਕਰੈ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੈ ਲੋਭ ਸੁਵਾਨ ਅੰਤਰ ਅਗਨ ਬਾਹਰ ਦਨ ਸੁਵਾਹ ਗਲ ਪਾਥਰ ਕੈਸੇ ਤਰੇ ਅਥਾਹ ਜਾ ਕੇ ਅੰਦਰ ਵਸੈ ਪ੍ਰਭ ਆਪ ਨਾਨਕ ਦੇ ਜਨ ਸਹਿਜ ਸੁਮਾਰ ਸੁਨ ਅੰਧਾ ਕੈਸੇ ਮਾਰਗ ਪਾਵੈ
कर गह ले ओढ़ निभावे कहां बुझारत बुझे डोरा निस कहिए तू समझे पोरा कहां बिसन बद गावे गोंग जतन करे तो पी सुर भंग कह पिंगल पर्वत पर पवन नहीं होत ऊहा सुगवन करतार करुणा में दीन बेनती करे नानक तुमरी कृपा तर संग सहाई सुवावे न चीत जो बैराई ता स्यों प्रीत बलुआ की ग्रह पीतर बसे आनंद कील मै रंग रसे दृढ़ कर मन है मन है प्रतीत गल न्यावे मुड़े जीत बैर विरोध काम क्रोध मोह झूठ विकार महालोभ त्रोह यहां जुगत बिहाने की जन्म नानक राख लेहो आपन कर कर्म तू ठाकुर तू बे अरदास जियो बिन सब तेरी लास तुम मात पिता हम बारक तेरे तुमरी कृपा में सुख नेरे कोई ना जाने तुमरे अंत उचे ती ऊंचा भगवंत सगल सुनोरी तुमरे सुदर थारी तुम देव स्वाज्ञाकारी तुमरी गात में तुम ही जानी नानक दसदा कुरबानी श्लोक देन हार प्रभु छोड़ गए लगे अनसुवाय नानक कहू न सिजई बिन नामे पद जाय स्पारी दास वस्तु ले पाचे पावे एक वस्त कारण विखुट गवावे एक बिहन दी दस पीह ले तो मुड़ा को कहा करे जिस ठाकुर से नहीं चारा तांगो गिजा सद नमस्कार जाके मन लगे बुरा मीठा सर्व सुख ताह मन बूठा जिस जाने अपना हुक्म मनाया सर्व थोक नानक तिन पाया अगंत साहु अपनी देरास खात पीत बरते अन देवलास अपनी अमान कश बहुर साहु लिया ज्ञानी मन रोस करे अपनी प्रतीत आप ही खोवे बहर सुखा विश्वास न हो वै जिसकी वस्त्र तिस आगे रखे प्रभु की आगे मन मत है उसते चौगुन करे निहाल नानक साहिब सदा दयाल अनक भांत माया के हेत सरपुर होत जन अनेत बिरख की शाय से रंग लावे ओ बिन से मन पछतावे जो दिसे सो चलन हर लपट रहे तह अंध अंधार बटाऊ सिंह जुलावे नेह ता को हाथ नावे के मन हर के नाम की प्रीत सुख दाई कर कृपा नानक आप ले लाई मिथ्या तन धन कुटुंब सुगाया मिथ्या होमे ममता माया मिथ्या राज जोबन धन माल मिथ्या काम क्रोध विकराल मिथ्या रथ हस्ती अस वस्त्र मिथ्या रंग संग मय पेख हसदा मिथ्या त्रोह मोह विमान मिथ्या आपस उपर करत गुमान आस्त्र भगत साधक शरण नानक जब जब जीव हर के चरण मिथ्या श्रवण बनिंदा सुन है मिथ्या हस्त बुर धरु को हिर मिथ्या नेत्र पेखद पर तर रूपाद मिथ्या रसन भोजन अनुस्वाद मिथ्या चरण पर विकार को ताव है मिथ्या मन पर लोभ लोभाव है मिथ्या तन नहीं पर पुकार मिथ्या बास लिद बेकर बिन बुझे मिथ्या सफे सफल देह नानक हर हर नाम ले व्यर्थी सागर की अर्जा साच बिना के होवत सुजा व्यर्था नाम बिना तन अंध मुख आवत ता कै दुर्गंध बिन सिमरन दिन रहन व्यर्थ बिहाय मेघ बिन जो खेती जाय गोविंद भजन बिन बिरथे सब काम ज्यो कृपन किनरास दाम धन धन ते जन जे घटक से हुर नाव नानक तंग बल बल जाओ रहत अवर कश अवर कमावत मन नहीं प्रीत मुख गुण लावत जन न हार प्रभु पर बीन बाहर भेख न कहूं पीन अवर उपदेश अब न करे आवत जावत जन में मरे जिसके अंदर बसे निरंकार जिसकी सीख तरह संसार जो तुम भाने तिन प्रभ जाता नानक उन जन चरण पुराता करो बेनती पार प्रभु सब जाने अपना किया आप है मन आप है आप करतन वीरा किसे दूर जनाब ने किसे बुझावत नहीं रहा उपाव से आनव सकलते रहते सब का जन आत्म की रहते जिस भाव चले लड़ लाए थान थनंतर रहे असमाये सो सेवक जिस कृपा करी नेमक नेमक जप नानक हरी सलोक काम क्रोध अर लोभ मोहो बिन से जाय अहमेव नानक प्रभु शरणागति कर प्रसाद गुरुदेव अष्टपैरी जय प्रसाद दिशति अमृत खाहे तिस ठाकुर को रख मन माहे जय प्रसाद सुगंध तन लावे तिस को सिमरत परमगत पावे जय प्रसाद बसै सुख मंदिर तिसै तिहाय सदा मन अंदर जय प्रसाद ग्रह सांग सुख वसन आठ पहर सिमरो तिस रसन जय प्रसाद रंग रस भोग नानक सदा तिहाय ध्यावन जोग जय प्रसाद पाठ पटब हडाव है तिसह त्याग कत अवर लुभाव है जय प्रसाद सुख सिर सोई जय
ਮਾਨੇ ਅਠ ਪੈਰ ਤਾਂ ਗਾ ਜਾਸ ਗਾਵੀ ਜੈ ਜੀ ਪ੍ਰਸਾਦ ਤਿਲ ਸਭ ਕੋ ਮਾਨੇ ਮੁਖ ਤਾਂ ਕੋ ਜਾਸ ਰਸਨ ਵਖਾਨੇ ਜੀ ਪ੍ਰਸਾਦ ਤਿਲ ਰਹਿਤਾ ਧਰਮ ਮਨ ਸਦਾ ਤੇ ਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗਹਿ ਮਾਨ ਪਵ ਹੈ ਨਾਨਕ ਪਦ ਸਿੱਧੀ ਕਰ ਜਾਵ ਹੈ ਜੀ ਪ੍ਰਸਾਦ ਆਰੋ ਕੰਜਨ ਦੇਹੀ ਲਿਵ ਲਾਭੋ ਤੇ ਸਰਾਮ ਸੁਨੇਹ ਜੇ ਪ੍ਰਸਾਦ ਤੇਰਾ ਉਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਛੇਤਰ ਢਾਕੇ ਮਨ ਸਰਨੀ ਪਰ ਠਾਕੁਰ ਪ੍ਰਭ ਥਾਂ ਕਹਿ ਜੇ ਪ੍ਰਸਾਦ ਤੁਰ ਸਭ ਕੋ ਮਨ ਜੇ ਪ੍ਰਸਾਦ ਤੁਝ ਕਹੋ ਨਾ ਪਹੁੰਚੇ ਮਨ ਸਾਸਾ ਸਿਮਰੋ ਪ੍ਰਭ ਉੱਚੇ ਜੇ ਪ੍ਰਸਾਦ ਪਾਈ ਦੁਰਲਭ ਦੇਹੇ ਨਾਨਕ ਤਾਂ ਕੀ ਭਗਤ ਕਰੇ ਜੇ ਪ੍ਰਸਾਦ ਆਪੁਕਨ ਪਹਿਰੀ ਜੈ ਮਾਨ ਤਿਸ ਸਿਮਰਤ ਕਿਉਂ ਆਲਸ ਕੀ ਜੈ ਜੇ ਪ੍ਰਸਾਦ ਅਸਾਵ ਹਸਤ ਅਸਵਾਰੀ ਮਨ ਤਿਸ ਪ੍ਰਭ ਕੋ ਕਬ ਹੁਣ ਵਿਸਾਰੀ ਜੇ ਪ੍ਰਸਾਦ ਬਾਗ ਮਿਲਖ ਤਨਾ ਰਾਖ ਪਰੋਏ ਪ੍ਰਭ ਆਪਣੇ ਮਨ ਜਿਨ ਤੇਰੀ ਮਨ ਬਨਤ ਬਣਾਈ ਉਠਤ ਬੈਠਤ ਸਦਤ ਸਹਿਤ ਆਈ ਤੇ ਸਹਿਤ ਆਈ ਜੋ ਏ ਕਲ ਖਾਈ ਹਾਂ ਉਹਾਂ ਨਾਨੂ ਤੇਰੀ ਰੱਖੇ ਜੇ ਪ੍ਰਸਾਦ ਕਰਹਿ ਪੁੰਨ ਬਹੁ ਦਾਨ ਮਨ ਆਠ ਪਹਿਰ ਕਰ ਤਿਸ ਗਿਆਨ ਜੇ ਪ੍ਰਸਾਦ ਤੂੰ ਆਚਾਰ ਵਿਹਾਰੀ ਤਿਸ ਪ੍ਰਭ ਕੋ ਸਾਚਿ ਤਾਰੀ

ਤੇ ਸਾਧੂ ਕੇ ਸੰਗ ਮਹਿਲ ਪਹੁੰਚੇ। ਸਾਧੂ ਕੇ ਸੰਗ ਦ੍ਰਿੜੇ ਸਭ ਧਰਮ, ਸਾਧੂ ਕੇ ਸੰਗ ਕੇਵਲ ਪਾਰ ਬ੍ਰਹਮ, ਸਾਧੂ ਕੇ ਸੰਗ ਭਾਈ ਨਾਮ ਨਿਧਾਨ ਨਾਨਕ, ਸਾਧੂ ਕੇ ਕੁਰਬਾਨ ਸਾਧੂ ਕੇ ਸੰਗ ਸਭ ਕੁਲ ਉਧਾਰੇ, ਸਾਧੂ ਸੰਗ ਸਾਜਨ ਮੀਤ ਕੁਟੁੰਬ ਨਿਸਤਾਰੇ, ਸਾਧੂ ਕੇ ਸੰਗ ਸਭ ਧਨ ਪਾਵੇ, ਜਿਸ ਧਨ ਤੇ ਸਭ ਕੋ ਬਰਸਾਵੇ, ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧੂ ਕੇ ਸੰਗ ਸੁਭ ਸੁਰ ਦੇਵਾ, ਸਾਧੂ ਕੇ ਸੰਗ ਪਾਪ ਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ, ਸਾਧ ਕੇ ਸੰਗ ਸਰਵਥਾਨ ਗਮ, ਨਾਨਕ ਸਾਧ ਕੇ ਸੰਗ ਸਫਲ ਜਨਮ, ਸਾਧ ਕੇ ਸੰਗ ਨਹੀਂ ਕਛ ਕਾਲ, ਦਰਸ਼ਨ ਭੇਟ ਹੋਤ ਨਿਹਾਲ, ਸਾਧ ਕੇ ਸੰਗ ਲੋਕਤ ਹਰੇ, ਸਾਧ ਕੇ ਸੰਗ ਨਰਕ ਪਰ ਹਰੇ, ਸਾਧ ਕੈ ਸੰਗ ਇਹਾਂ ਉਹਾਂ ਸੁਹਿਲਾ, ਸਾਧ ਸੰਗ ਵਿਸ਼ਰਤ ਹਰ ਮਿਲਾ, ਜੋ ਇਸ਼ੈ ਸੋਈ ਫਲ ਪਾਵੇ, ਸਾਧ ਕਿਸਨ ਬਿਰਥਾ ਜਾਵੇ, ਪਾਰ ਬ੍ਰਹਮ ਸਾਧ ਰਿਤ ਵਸੈ, ਨਾਨਕ ਉਦਰੈ ਸਾਧ ਸੁਨ ਰਸੈ, ਸਾਧ ਕੇ ਸੰਗ ਸੁਨ ਹਰ ਨਾਉ, ਸਾਧ ਸੰਗ ਹਰ ਕੇ ਗੁਣ ਗਾਓ, ਸਾਧ ਕੇ ਸੰਗ ਨਾ ਮਨ ਤੇ ਵਿਸਰੈ, ਸਾਧ ਸੰਗ ਸਰਬਰ ਨਿਸਤਰੈ, ਸਾਧ ਕੇ ਸੰਗ ਲੱਗੇ ਬੜਾ ਮਿੱਠਾ, ਸਾਧੂ ਕੇ ਸੰਗ ਘਟ ਘਟ ਡਿਠਾ, ਸਾਧ ਸੰਗ ਪਿਆ ਗਿਆਕਾਰੀ, ਸਾਧ ਸੰਗਤ ਭਈ ਹਮਾਰੀ, ਸਾਧ ਕੇ ਸੰਗ ਮਿੱਟੇ ਸਭ ਰੋਗ, ਨਾਨਕ ਸਾਧ ਭੇਟੇ ਸੰਯੋਗ, ਸਾਧ ਕੀ ਮਹਿਮਾ ਭੇਦ ਨਾ ਜਾਣਾ, ਜੀਤਾ ਸੁਨੇ ਤੀਤਾ ਬਖਿਆਨ, ਸਾਧ ਕੀ ਉਪਮਾ ਤੇ ਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਰਪੂਰ, ਸਾਧ ਕੀ ਸੁਭਾ ਕਾ ਨਾਹੀ ਅੰਤ, ਸਾਧ ਕੀ ਸੁਭਾ ਸਦਾ ਬੇਅੰਤ, ਸਾਧ ਕੀ ਸੁਭਾ ਊਚ ਤੇ ਉੱਚੀ, ਸਾਧ ਕੀ ਸੁਭਾ ਮੂਰ ਤੇ ਮੁੱਚੀ, ਸਾਧ ਕੀ ਸੁਭਾ ਸਾਧ ਬਣਿਆਈ, ਨਾਨਕ ਸਾਧ ਪ੍ਰਭ ਭੇਦ ਨ ਭਈ, ਸਲੋਕ ਮਨ ਸਚ ਮੁਗ ਸਚ ਸੋਏ, ਅਵਰ ਨਾ ਪੇਖਾ ਏਕ ਸਿਨ ਕੋਈ, ਨਾਨਕ ਇਹ ਲਛਣ ਬ੍ਰਹਮ ਗਿਆਨੀ ਹੋਈ ਅਸ਼ਪੈਰੀ, ਬ੍ਰਹਮ ਗਿਆਨੀ ਸਦਾ ਨਲੇਪ, ਜੈਸੀ ਜਲ ਮਹਿ ਕਮਲ ਅਲੇਪ, ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕੋ ਸੋਕ, ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ, ਜੈਸੇ ਰਾਜ ਰੰਗ ਗੁਲਾ ਗੈ ਤੁਲ ਪਵਨ, ਬ੍ਰਹਮ ਗਿਆਨੀ ਕੈ ਧੀਰਜ ਏਕ, ਜਿਮ ਸੁਧਾ ਕਉ ਖੁਦ ਹੈ ਕਉ ਚੰਦਨ ਲੇਪ, ਬ੍ਰਹਮ ਗਿਆਨੀ ਕਹਿ ਗੁਨਾਉ, ਨਾਨਕ ਜਿਉ ਪਾਵਕ ਕਾ ਸਹਿਜ ਸੁਭਾਉ, ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲ ਜੈਸੇ ਮੈਲ ਨ ਲਾਗੇ ਚਲਾ, ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ, ਜੈਸੇ ਧਰ ਉਪਰ ਆਕਾਸ, ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ, ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ, ਬ੍ਰਹਮ ਗਿਆਨੀ ਉਰਤੀ ਉੱਚਾ ਮਨ ਆਪਣੇ ਸਭ ਤੇ ਨੀਚਾ, ਬ੍ਰਹਮ ਗਿਆਨੀ ਸੇ ਜਨ ਪਏ ਨਾਨਕ ਜਿਨ ਪ੍ਰਭਾਵ ਕਰੇ, ਬ੍ਰਹਮ ਗਿਆਨੀ ਸਗਲ ਕਰੀ ਨਾ ਆਤਮ ਰਾਸ, ਬ੍ਰਹਮ ਗਿਆਨੀ ਚੀਨਾ, ਬ੍ਰਹਮ ਗਿਆਨੀ ਕਿਸ ਉਪਰ ਮਾਇਆ, ਬ੍ਰਹਮ ਗਿਆਨੀ ਤੇ ਕਸ਼ਪੁਰ ਨ ਭਇਆ, ਬ੍ਰਹਮ ਗਿਆਨੀ ਸਦਾ ਸਮਦਰਸੀ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ, ਬ੍ਰਹਮ ਗਿਆਨੀ ਬੰਧਨ ਦੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮਲ ਯੁਗਤਾ, ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ, ਬ੍ਰਹਮ ਗਿਆਨੀ ਕੋ ਪ੍ਰਯਾਸ, ਬ੍ਰਹਮ ਗਿਆਨੀ ਕਾ ਨਹੀਂ ਵਿਨਾਸ, ਬ੍ਰਹਮ ਗਿਆਨੀ ਕੈ ਗਰੀਬੀ ਸਮਾਹ, ਬ੍ਰਹਮ ਗਿਆਨੀ ਪਰ ਉਪਕਾਰ ਓ ਮਾਹ, ਬ੍ਰਹਮ ਗਿਆਨੀ ਕੈ ਨਾਹੀਂ ਧੰਦਾ, ਬ੍ਰਹਮ ਗਿਆਨੀ ਲਈ ਧਾਵਤ ਬੰਧਾ, ਬ੍ਰਹਮ ਗਿਆਨੀ ਕੈ ਹੋਏ ਸੋ ਭਲਾ, ਬ੍ਰਹਮ ਗਿਆਨੀ ਸੁਫਲ ਫਲਾ, ਬ੍ਰਹਮ ਗਿਆਨੀ ਸੰਗ ਸਗਲੇ ਉਧਾਰ, ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ, ਬ੍ਰਹਮ ਗਿਆਨੀ ਕੈ ਕੈ ਰੰਗ, ਬ੍ਰਹਮ ਗਿਆਨੀ ਕੈ ਬਸੈ ਪ੍ਰਭ ਸੰਗ, ਬ੍ਰਹਮ ਗਿਆਨੀ ਕੈ ਨਾਮ ਆਧਾਰ, ਬ੍ਰਹਮ ਗਿਆਨੀ ਕੈ ਨਾਮ ਪਰਿਵਾਰ, ਬ੍ਰਹਮ ਗਿਆਨੀ ਸਦਾ ਸਦ ਜਾਗਤ, ਬ੍ਰਹਮ ਗਿਆਨੀ ਅਹ ਬੁੱਧ ਤਿਆਗ, ਬ੍ਰਹਮ ਗਿਆਨੀ ਕੈ ਮਨ ਪਰਮਾਨੰਦ, ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ, ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ, ਨਾਨਕ ਬ੍ਰਹਮ ਗਿਆਨੀ ਕੈ ਨਹੀਂ ਵਿਨਾਸ, ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ, ਬ੍ਰਹਮ ਗਿਆਨੀ ਏਕ ਸੰਗ ਹਿਤਾ, ਬ੍ਰਹਮ ਗਿਆਨੀ ਕੈ ਹੋਏ ਅਚਿੰਤ, ਬ੍ਰਹਮ ਗਿਆਨੀ ਕਾ ਨਿਰਮਲ ਮੰਤ, ਬ੍ਰਹਮ ਗਿਆਨੀ ਜਿਸ ਕਰੇ ਪ੍ਰਭ ਆਪ, ਬ੍ਰਹਮ ਗਿਆਨੀ ਕਾ ਬੜ ਪ੍ਰਤਾਪ, ਬ੍ਰਹਮ ਗਿਆਨੀ ਕਾ ਦਸ ਬੜ ਭਾਗੀ ਪਈਏ, ਬ੍ਰਹਮ ਗਿਆਨੀ ਕੋ ਬਲ ਬਲ ਜਾਈਏ, ਬ੍ਰਹਮ ਗਿਆਨੀ ਕੋ ਖੋਜਮ ਹਿਸਰ, ਨਾਨਕ ਬ੍ਰਹਮ ਗਿਆਨੀ ਆ ਪਰਮੇਸ਼ਰ, ਬ੍ਰਹਮ ਗਿਆਨੀ ਕੀ ਕੀਮਤ ਨਾਹੀ, ਬ੍ਰਹਮ ਗਿਆਨੀ ਕਾ ਸਗਲ ਮਨ ਮਾਹੇ, ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ, ਬ੍ਰਹਮ ਗਿਆਨੀ ਕੋ ਸਦਾ ਦੇਸ, ਬ੍ਰਹਮ ਗਿਆਨੀ ਕਾ ਕਥਿਆ ਨਾ ਜਯਾ ਦਾਖਿਰ, ਬ੍ਰਹਮ ਗਿਆਨੀ ਸਰਬ ਕਾ ਠਾਕੁਰ, ਬ੍ਰਹਮ ਗਿਆਨੀ ਕੀ ਬਿਤ ਕੌਣ ਬਖਾਨੈ, ਬ੍ਰਹਮ ਗਿਆਨੀ ਕੀ ਗਾਤ, ਬ੍ਰਹਮ ਗਿਆਨੀ ਜਾਣੈ ਬ੍ਰਹਮ ਗਿਆਨੀ ਕੰਤ ਨਾ ਪਾਰ, ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ, ਬ੍ਰਹਮ ਗਿਆਨੀ ਸਭ ਸ੍ਰੇਸ਼ਟ ਕਾ ਕਰਤਾ, ਬ੍ਰਹਮ ਗਿਆਨੀ ਸਾਧ ਜੀਵ ਨਹੀਂ ਮਰਤਾ,
ब्रह्म ज्ञानी मुक्त जोगत जी का दाता, ब्रह्म ज्ञानी पूर्ण पुरुष विधाता, ब्रह्म ज्ञानी अनाथ का नाथ, ब्रह्म ज्ञानी का सब प्रहात, ब्रह्म ज्ञानी का सकल आकार, ब्रह्म ज्ञानी आप निरंकार, ब्रह्म ज्ञानी की शोभा ब्रह्म ज्ञानी बनी, नानक ब्रह्म ज्ञानी सर्व का तनी श्लोक, और तारे जो अंतर नाम सर्व में पिखे भगवान, निमख निमख ठाकुर नमस्कार, नानक हो परस सगल निस्तार पैरी, मिथ्या नाही रसना परस मन में प्रीत, निरंजन दर्श पर तरह रूप न पिख नेत्र, साध की टहर संत संग हित, कर्ण न सुने काहू की निंदा, सबती जन अवसुक मंदा, गुर प्रसाद विखे पर हर, मन की बसन मंदिर डर, इंद्री जितपन दुगते रहत, नानक कोट मध्य कैसा परस, वैसनो सो जिस ऊपर सो परसन, बिसन की माया ते हुए पहन, कर्म कर धो वे नहीं कर्म, तिस वैसनो का निर्मल धर्म, काहू फल किसा नहीं बछे, केवल भगत कीर्तन संग्रह चय, मान तन अंदर सिमरन गोपाल, सब ऊपर होत कृपाल, आप दृढ़ वर नाम जपावे, नानक वैसन परम गत पावे, भगवती भगवंत भगत का रंग, सगल त्याग दुष्ट का संग, मन दे बिन सह सगल परम, कर पूजे सगल पार ब्रह्म, साध संग पापा मल खो वै, तिस भगवती की बात उत्तम हो वै, भगवंत की टहल करे नित नीद, मान तान अर्प बिसन प्रीत, हर के चरण हृदय बसावे, नानक ऐसा भगवती भगवंत को पावे, सो पंडित जो मन पुर बुद्ध है, राम नाम आत्म सुध, राम नाम सारदस पीवे, उस पंडित के उपदेश जग जीवे, हर की कथा हृदय बसावे, सो पंडित फिर जोन ने आवे, वेद प्राण सिमरत पूजे मूल, सुख में जने स्थूल, चहो वर्णा को देव देश, नानक उस पंडित को सदा देश, बीज मंत्र सर्व को ज्ञान, चहो वर्ण में जपे कौ नाम, जो जो जपे तिस की गत होए, साध संग पावे जन को, एकर कृपा अंतर और तारे, पास प्रेत मुग्ध पाथर को तारे, सर्व रोग का औखद नाम, कल्याण रूप मंगल गुण गाम, काहू जुगत कितै न पइए धर्म, नानक तिस मिले जिस लिखिया तुर करम, जिस गए मन पार धर्म का निवास, तिसका नाम सत रामदास, आत्म राम तिस नदरी आया, दास दुसंदन पाए तिन पाय, सदा निकट निकट हर जान, सो दास दर गए प्रवान, अपने दास को आप कृपा करे, तिस दत्त को सब सो जी परे, सगल संग आत्मा दास, ऐसी जगत नानक रामदास, प्रभु की आगे आत्म हितावे, जीवन मुक्त सो कहावे, तैसा हर्ग तैसा उस सोग, सदा आनंद तह नहीं वियोग, तैसा सुवर्ण तैसी सुमाटी, तैसा अमृत तैसी बिख खटी, तैसा मान तैसा अभिमान, तैसा रंग तैसा राजान, जो वरदाई साई जोगत, नानक हो पुरख कही है, जीवन मुक्त पार ब्रह्म के संग निठाओ, जिद जिद कर रखे तसा तिन नाम, आपे करन करावन जोग, प्रभाव सोई फुन हो, पसरिउ आप होय अनंत तरंग, लखे न जाहे पार ब्रह्म के रंग, जैसी मत दी दैसा प्रकाश, पार ब्रह्म करता विनाश, सदा सदा सदा दयाल, सिमर सिमर नानक बेनहाल, श्लोक उस्तत करे अनेक जन, अंत न परावार, नानक रचना रची बहु विद अनक प्रकार, परी कई कोड होय पुजारी, कई कोड आचार व्यवहारी, कई कोड पह तीर्थवासी, कई कोड बन ब्रह्म उदासी, कई कोड वेद के स्रोते, कई कोड तपिसर होते, कई कोड आत्म ध्यान तार है, कई कोड कव का विचार है, कई कोड नवत नव त्याव है, नान कर दे कंद न पाव है, कई कोट पे अभिमानी, कई कोट अंध अज्ञानी, कई कोट किरपन कठोर, कई कोट आपे का आत्म निकोर, कई कोट पर दर को हिरे, कई कोट पर दुख न करे, कई कोट माया शर्मा है, कई कोट परदेश परमा है, जित जित लाभ हो, तेत तित लगन नान करते की जन करता रचना, कई कोट सिद्ध जति जोगी, कई कोट राजे रस भोगी, कई कोट पंकि सर्प पाए, कई कोट पाथ देख न बजाए, कई कोट पवन पानी बसंतर, कई कोट देश भूमंडल, कई कोट सिर सुन खेतर, कई कोट देव दान विंदर सिर छत्र, सगल समग्री अपने सुत तारे, नानक जिस जिस भाव है, तिस तिस निस्तार है, कई कोट राज तामस सातक, कई कोट वेद प्राण सिमरतर सास,
ਕਈ ਕੋਟ ਕੀ ਰਤਨ ਸਮੁੰਦ, ਕਈ ਕੋਟ ਨਾਨਾ ਪ੍ਰਕਾਰ ਜੰਦ, ਕਈ ਕੋਟ ਕੀ ਚਿਰ ਜੀਵੇ, ਕਈ ਕੋਟ ਗਿਰੀ ਮੇਰ ਸਵਰਨ ਥੀਵੇ, ਕਈ ਕੋਟ ਜਗ ਕਿਨਰ ਪਿਸਾ, ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾ ਚ, ਸਭ ਤੇ ਨੇੜੇ ਸਭ ਮੁੰਦੇ ਦੂਰ, ਨਾਨਕ ਆਪ ਅਲਿਪਤ ਰਹਿਆ ਭਰਪੂਰ, ਕਈ ਕੋਟ ਪਾਤਾਲ ਕੇ ਵਾਸੀ, ਕਈ ਕੋਟ ਨਰਕ ਸੁਰਗ ਨਿਵਾਸੀ, ਕਈ ਕੋਟ ਜਨਮ ਹੈ ਜੀਵ ਹੈ ਮਰ ਹੈ, ਕਈ ਕੋਟ ਬੋਜੋਨੀ ਫਿਰੇ, ਕਈ ਕੋਟ ਬੈਠ ਥੀ ਖਾਹੀ, ਕਈ ਕੋਟ ਕਲੇ ਥਕ ਪਾਹੇ, ਕਈ ਕੋਟ ਕੀ ਧਨਵੰਤ, ਕਈ ਕੋਟ ਮਾਇਆ ਮੈਂ ਚਹਿੰਦੇ, ਜਿਹੇ ਜੇ ਭਾਣਾ ਤੈ ਤੈ ਰਾਖੇ, ਨਾਨਕ ਸਭ ਕਿਛ ਪ੍ਰਭ ਕੇ ਹਾਥੇ, ਕਈ ਕੋਟ ਭੈ ਬੈਰਾਗੀ, ਰਾਮ ਨਾਮ ਸੰਗ ਤਿਨ ਲਿਵ ਲਾਗੀ, ਕਈ ਕੋਟ ਪ੍ਰਭ ਕੋ ਖੋਜੰਦੇ, ਆਤਮ ਮਹਿ ਪਾਰ ਬ੍ਰਹਮ ਲਹੰਦੇ, ਕਈ ਕੋਟ ਦਰਸ਼ਨ ਪ੍ਰਭ ਪਿਆਸ, ਤਿਨ ਕੁਮਲ ਪ੍ਰਭ ਬਨਾਸ, ਕਈ ਕੋਟ ਮੰਗੈ ਸਤ ਸੰਗ, ਪਾਰ ਬ੍ਰਹਮ ਤਿਨ ਲਾਗੈ ਰੰਗ, ਜਿਨ ਕੋ ਹੋਏ ਆਪ ਸੋ ਪ੍ਰਸੰਨ, ਨਾਨਕ ਤੇ ਜਨ ਸਦਾ ਧਨ ਧਨ, ਕਈ ਕੋਟ ਖਾਣੀ ਅਰਖੰਡ, ਕਈ ਕੋਟ ਆਕਾਸ਼ ਬ੍ਰਹਿਮੰਡ, ਕਈ ਕੋਟ ਹੋਏ ਅਵਤਾਰ, ਕਈ ਜੁਗਤ ਕਿਨੋ ਵਿਸਥਾਰ, ਕਈ ਵਾਰ ਬਸਰੇ ਉਪਾਸਾਰ, ਸਦਾ ਸਦਾ ਇੱਕ ਇੱਕ ਅੰਕਾਰ, ਕਈ ਕੁੜ ਕਿਨੇ ਮੋਹ ਭਾਂਤ, ਪ੍ਰਭ ਤੇ ਹੋਏ ਪ੍ਰਭ ਮਹਿ ਸਮਾਧ, ਤਾਂ ਗੰਦ ਨ ਜਨ ਕੋਏ, ਆਪੇ ਆਪ ਨਾਨਕ ਪ੍ਰਭ ਸੋਏ, ਕਈ ਕੋਟ ਪਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪ੍ਰਗਾਸ, ਕਈ ਕੁੜ ਦਤ ਕੇ ਬੀਤੀ ਸਦਨ ਹਰੇ ਕੋ ਨੇਤਰੇ, ਕਈ ਕੁੜ ਨਾਮ ਰਸ ਪੀਵੇ, ਆਮਰ ਪਏ ਸਦ ਸਦ ਹੀ ਜੀਵੈ, ਕਈ ਕੁੜ ਨਾਮ ਗੁਣ ਗਾਵੇ, ਆਤਮ ਰਸ ਸੁਖ ਸਹਿਜ ਸਮਾਵੇ, ਆਪਣੇ ਜਨ ਕੋ ਸਾਸਾ ਸੁਮਾਰੇ, ਨਾਨਕ ਕੋਈ ਪਰਮੇਸ਼ਰ ਕੇ ਪਿਆਰੇ, ਸਲੋਕ ਕਰਨ ਕਾਰਨ ਪ੍ਰਭ ਇੱਕ ਹੈ ਦੂਸਰ ਨਹੀਂ ਕੋਈ, ਨਾਨਕ ਤਿਸ ਬਲਿਹਾਰਨੇ ਜਲ ਤਲ ਸੋਏ ਅਸ਼ਟਪਦੀ। ਸਲੋਕ ਕਰਨ ਕਾਰਨ ਪ੍ਰਭ ਇੱਕ ਹੈ ਦੂਸਰ ਨਹੀਂ ਕੋਈ, ਨਾਨਕ ਤਿਸ ਬਲਿਹਾਰਨ ਜਲ ਥਲ ਮਹੀਲ ਸੋਏ ਅਸ਼ਟਪਦੀ। ਕਰਨ ਕਰਾਵਨ ਕਰਨ ਜੋਗ, ਜੋ ਤਿਸ ਬਾਬੇ ਸੋਈ ਹੋਗ, ਕਿਨ ਮਹਿ ਥਾ ਪੁਤਾ ਪਨਹਾਰਾ, ਅੰਤਨੀ ਕਿਛ ਪਾਰਾ ਬਾਰਾ, ਹੁਕਮੇ ਤਾਰ ਤਰ ਰਿਹਾਵੈ, ਹੁਕਮੇ ਉਪਜੈ ਹੁਕਮ ਸਮਾਵੈ, ਹੁਕਮੇ ਉਚਨੀਚ ਵਿਵਹਾਰ, ਹੁਕਮੇ ਅਨਕਰੰਗ ਪ੍ਰਕਾਰ, ਕਰ ਕਰ ਦੇਖਿਆ ਆਪਣੀ ਵਡਿਆਈ, ਨਾਨਕ ਸਭ ਮੈਂ ਰਹਿਆ ਸਮਾਈ, ਪ੍ਰਭ ਪਾਵੈ ਮਾਨੁਖ ਗਤ ਪਾਵੈ, ਪ੍ਰਭ ਪਾਵੈ ਤਾਂ ਪਾਤਰ ਤਰਾਵੈ, ਪ੍ਰਭ ਪਾਵੈ ਬਿਨ ਸਾਸਤਿ ਰਾਖੈ, ਪ੍ਰਭ ਪਾਵੈ ਤਾਂ ਹਰ ਗੁਣ ਪਾਖੈ, ਪ੍ਰਭ ਪਾਵੈ ਤਾਂ ਪਤ ਦੋ ਦਾਰੇ, ਆਪ ਕਰੇ ਆਪਨ ਵਿਚਾਰੈ, ਦੋਹਾਂ ਸ੍ਰੀਆਂ ਕਾਪ ਸੁਆਮੀ, ਖੇਲੈ ਵਿਕਸ ਅੰਤਰ ਜਾਮੀ, ਜੋ ਪਾਵੈ ਸੋ ਕਰ ਕਰਾਵੈ, ਨਾਨਕ ਦ੍ਰਿਸ਼ਟੀ ਅਵਰ ਨਾ ਆਵੈ, ਕਹ ਮਾਨੁਖ ਦੇ ਗਿਆ ਹੋਇਆ ਵੈ, ਜੋ ਤਿਸ ਪਾਵੈ ਸੋਈ ਕਰਾਵੈ, ਇਸ ਕੈ ਹਾਥ ਹੋਈ ਤਾਂ ਸਭ ਕਿਛ ਲੈ, ਜੋ ਤਿਸ ਪਾਵੈ ਸੋਈ ਕਰੇ, ਅਨ ਜਾਣਤ ਵਿਖਿਆ ਮੈਂ ਰਚੈ, ਜੇ ਜਾਣਤ ਆਪਣਾ ਆਪ ਬਚੈ, ਪਰਮੇ ਪੂਲਾ ਦਹਿ ਦਿਸਤਾਵੈ, ਨਿਮਖ ਮਾਹੇ ਚਾਰ ਕੁੰਟ ਫਿਰੀ ਆਵੈ, ਕਰ ਕਿਰਪਾ ਜਿਸ ਆਪਣੀ ਭਗਤ ਦੇ, ਨਾਨਕ ਤੇ ਜਨ ਨਾਮ ਮਿਲੇ, ਖਿਨ ਮੈਂ ਨੀਚ ਕੀਟ ਕੋ ਰਾਜ, ਪਾਰ ਬ੍ਰਹਮ ਗਰੀਬ ਨਿਵਾਜ, ਡਾਕ ਦ੍ਰਿਸ਼ਟ ਕਸ਼ੁਨਾਵੈ, ਤਿਸ ਤਤਕਾਲ ਦਹਿ ਦਿਸ ਪ੍ਰਗਟਾਵੈ, ਜਾ ਕੋ ਆਪਣੇ ਕਰ ਬਖਸ਼ੀਸ਼, ਤਾਂ ਕਰ ਲੇਖਾ ਨ ਗਨੈ ਜਗਦੀਸ਼, ਜੀਉ ਪਿੰਡ ਸਭ ਦਿਸ ਕੀ ਰਾਸ, ਘਟ ਘਟ ਪੂਰਨ ਬ੍ਰਹਮ ਪ੍ਰਗਾਸ, ਆਪਣੀ ਬਣਤਾ ਬਣਾਈ, ਨਾਨਕ ਜੀਵੈ ਦੇਖ ਵਡਾਈ, ਇਸ ਕਾ ਬਲ ਨਹੀਂ ਸਹਾਥ, ਕਰਨ ਕਰਾਵਨ ਸਰਵ ਗੁਨਾਥ, ਅਗ ਕਾਰੀ ਬਪਰਾ ਜੀਓ, ਜੋਤਿਸ਼ ਬਾਬ ਸੋਈ ਪੁਨਥੀਓ,

ਜੋਤਿਸ ਪਾਵੈ ਸੋਈ ਹੋਇ ਨਾਨਕ ਦੂਜਾ ਅਵਰ ਨ ਕੋਈ ਕਬੂ ਸਾਧ ਸੰਗਤਿ ਪਾਵੈ ਸੁਸਥਾਨ ਤੇ ਬਹੁਤ ਨ ਆਵੈ ਅੰਤਰ ਹੋਏ ਗਿਆਨ ਪ੍ਰਗਾ ਸੁਸ ਸਥਾਨ ਕਨੀ ਬਿਨਾਸ਼ ਮਨ ਤਨ ਨਾਮ ਰਤੇ ਕਰੰਗ ਸਦਾ ਵਸੈ ਪਾਰ ਬ੍ਰਹਮ ਕੈ ਸੰਗ ਜਿਉ ਜਲ ਮਹਿ ਦਲਾਇ ਖਟਾਨਾ ਤਿਉ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਵਨ ਪਏ ਵਿਸ਼ਰਾਮ ਨਾਨਕ ਪ੍ਰਭ ਕੈ ਸਤਿ ਕੁਰਬਾਨ ਸਲੋਕ।

ਕੋਟ ਕਰਮ ਕਰੇ ਹੋ ਤਾਰੇ ਸ਼ਰਮ ਪਾਵੈ ਸਕਲੇ ਬਿਰਥਾਰੇ ਅਨਕਤ ਬਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ ਅਨਕ ਰਤਨ ਕਰ ਆਤਮ ਨਹੀਂ ਦਰਵੈ ਹਰ ਦਰਗਹਿ ਕੋ ਕੈਸੇ ਗਵੈ ਆਪਸ ਕੋ ਜੋ ਭਲਾ ਕਹਾਵੈ ਤਿਸੈ ਭਲਾਇ ਨਿਕਟ ਨ ਆਵੈ ਸਰਬ ਕਿਰੇਨ ਦਾ ਕਮਨ ਹੋਏ ਕਹੁ ਨਾਨਕ ਤਾਕਿ ਨਿਰਮਲ ਸੋਏ ਡਬ ਲਗ ਜਾਣੈ ਮੁੱਢ ਤੇ ਕਛ ਹੋਏ ਤਾਂ ਵਿਸ਼ ਕੋ ਸੁਖ ਨਾਹੀ ਕੋਏ।

ਸਹਿਸ ਖਟੇ ਲਖ ਕੋਟ ਤਾਵੈ ਤ੍ਰਿਪਤ ਨਾਵੈ ਮਾਇਆ ਪਾਠ ਪਾਵੈ ਅਨਕ ਭੋਗ ਵਿਖਿਆ ਕੇ ਕਰੈ ਨਹਿ ਤ੍ਰਿਪਤਾਵੈ ਖਪ ਖਪ ਮਨ ਬਿਨਾ ਸੰਤੋਖ ਨਹੀਂ ਕਉ ਦਾਦੈ ਸੁਪਨ ਮਨੋਰਥ ਵਿਥਿ ਸੁਭ ਕਰੈ ਨਾਮ ਰੰਗ ਸਰਵ ਸੁਖ ਹੋਏ ਵਟਭਾਗੇ ਕਿਸੈ ਪ੍ਰਾਪਤ ਹੋਏ ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰਿ ਜਾਪ ਕਰਨ ਕਰਾਵਨ ਕਰਨੈ ਹਾਰ ਇਸਕੇ ਹੱਥ ਕਹਾਂ ਵਿਚਾਰ ਜੈਸੇ ਦ੍ਰਿਸ਼ਟ

ਮਨ ਮਹਿ ਆਪ ਮਨ ਆਪਣੇ ਮਾਹੀ ਨਾਨਕ ਕੀਮਤ ਕਹਿਣ ਨਾ ਜਾਏ ਸਤ ਸਤ ਸਤ ਪ੍ਰਭ ਸੁਆਮੀ ਗੁਰ ਪ੍ਰਸਾਦ ਕੀਨੇ ਵਖਿਆਨੇ ਸਚ ਸਚ ਸਚ ਸਭ ਕੀਨਾ ਕੋਟ ਮਦੇ ਕੀਨੇ ਵਿਰਲੇ ਚੀਨਾ ਪਲਾ ਪਲਾ ਪਲਾ ਤੇਰਾ ਰੂਪ ਅਤ ਸੁੰਦਰ ਪਾਰ ਰੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਨੇ ਸਰਵਨ ਬਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ ਸੰਤ ਸਰਨ ਜੋ ਜਨ ਪਰ ਸੋ ਜਨੋ ਤਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਪਦੀ ਸੰਤ ਕਾ ਦੁਖ ਨਰਜਾ ਕਟੈ ਸੰਤ ਕਾ ਦੁਖ ਨ ਜਮਤੀ ਨਹੀਂ ਛੁਟੈ ਸੰਤ ਕਾ ਦੁਖ ਨ ਸੁਖ ਸਭ ਜਾਏ ਸੰਤ ਕਾ ਦੁਖ ਨਰਕ ਮੈਂ ਪਾਏ ਸੰਤ ਕਾ ਦੁਖ ਨ ਮਦ ਹੋਏ ਮਲੀਨ ਸੰਤ ਕਾ ਦੁਖ ਨ ਸੋਭਾ ਤੇ ਹੀਨ ਸੰਤ ਕੇ ਹਤੇ ਗੁਰਖ ਨ ਕੋਈ ਸੰਤ ਕਾ ਦੁਖ ਨ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਭੀ ਤਰੈ ਸੰਤ ਕਾ ਦੁਖ ਨ ਤੇ ਮੁਖ ਪਵੈ ਸੰਤਨ ਕਾ ਦੁਖ ਨ ਕਾਗਜ ਲਵੈ ਸੰਤਨ ਕਾ ਦੁਖ ਨ ਸਰਪ ਜੋਨ ਪਾਏ ਸੰਤ ਕਾ ਦੁਖ ਨ ਤ੍ਰਿਗਤ ਜੋਨ ਕਰਵਾਏ ਸੰਤਨ ਕਾ ਦੁਖ ਨ ਤ੍ਰਿਸ਼ਨਾ ਮਹਿ ਜਲੈ ਸੰਤ ਕਾ ਦੁਖ ਨ ਸਭ ਕੁਸ਼ਲੈ ਸੰਤ ਕਾ ਦੁਖ ਨ ਤੇਜਸ ਵਜਾਏ ਸੰਤ ਕਾ ਦੁਖ ਨੀਚ ਨ ਜਾਏ ਸੰਤ ਦੁਖੀ ਕਾ ਥਾਉ ਕੋ ਨਾਹੀ ਨਾਨਕ ਸੰਤ ਪਾਵੈ ਤਾਂ ਉਹੀ ਭੀਗਤ ਪਾਹੇ ਸੰਤ ਕਾ ਨਿੰਦਕ ਮਹਾ ਅਤ ਤਾਈ ਸੰਤ ਕਾ ਨਿੰਦਕ ਖਿਨ ਟਿਕਨ ਨ ਪਾਏ ਸੰਤ ਕਾ ਨਿੰਦਕ ਮਹਾ ਹਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਸੰਤ ਕਾ ਨਿੰਦਕ ਰਾਜ ਦੇਹੀਨ ਸੰਤ ਕਾ ਨਿੰਦਕ ਦੁਖੀਆ ਅਰ ਦੀਨ ਸੰਤ ਕ ਨਿੰਦਕ ਕੋ ਸਰਬ ਰੋਗ ਸੰਤ ਕ ਨਿੰਦਕ ਕੋ ਸਦਾ ਵਿਯੋਗ ਸੰਤ ਕੀ ਨਿੰਦਾ ਦੁਖ ਮੈਂ ਦੁਖ ਨਾਨਕ ਸੰਤ ਭਾਵੈ ਤੁਸ ਕਾ ਪੀ ਹੋਏ ਮੁਖ ਸੰਤ ਕਾ ਦੁਖੀ ਸਦਾ ਅਪਵਿੱਤ ਸੰਤ ਕਾ ਦੁਖੀ ਕਿਸਾ ਕਾ ਨਹੀਂ ਮਿਤ ਸੰਤ ਕੇ ਦੁਖੀ ਕੋ ਡਰਨ ਲਾਗੈ ਸੰਤ ਕੇ ਦੁਖੀ ਕੋ ਸਭ ਤਿਆਗੈ ਸੰਤ ਕਾ ਦੁਖੀ ਮਹਾ ਅਹੰਕਾਰੀ ਸੰਤ ਕਾ ਦੁਖੀ ਸਦਾ ਵਿਕਾਰੀ ਸੰਤ ਕਾ ਦੁਖੀ ਜਨਮੈ ਮਰੈ ਸੰਤ ਕੇ ਦੁਖ ਨਾ ਸੁਖਤੀ ਡਰੈ ਸੰਤ ਕੇ ਦੁਖੀ ਕੋ ਨਾਹੀ ਠਾਉ ਨਾਨਕ ਸੰਤ ਪਾਵੈ ਤਾਂ ਲੈ ਮਿਲਾਏ ਸੰਤ ਕਾ ਦੁਖੀ ਅਦਬੀ ਟੁੱਟ।

ਕੀ ਟੇਕ ਬਿਰਥੀ ਸਭ ਜਾਨ ਮਾਨੋ ਕੀ ਟੇਕ ਬਿਰਤੀ ਸਭ ਜਾਨ ਦੇਵਨ ਕੋਈ ਕਹਿ ਭਗਵਾਨ ਜਿਸ ਕਹਿ ਦੀ ਰਹੇ ਅਕਾਏ ਵਾਹਨ ਤ੍ਰਿਸ਼ਨ ਲੱਗੇ ਆਈ ਮਾਰ ਰਾਖ ਕੋ ਆਪ ਮਾਨੁਕ ਗਏ ਕਿਸ਼ ਨਾਹੀ ਹਾਥ ਤਿਸ ਕਾ ਹੁਕਮ ਬੁਰਸੁਖ ਹੋਏ ਤਿਸ ਕਾ ਨਾਮ ਰੱਖ ਕੰਠ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਲਾਗੈ ਕੋਏ ਉਸ ਤਤ ਮਨ ਮੈਂ ਕਰਨ ਰੰਕਾਰ ਕਰ ਮਨ ਮੇਰੇ ਸਤ ਵਿਵਹਾਰ ਨਿਰਮਲ ਰਸਨਾ ਮ੍ਰਿਤ ਪੀਓ ਸਦਾ ਸਹਿਲਾ ਕਰ ਲਹਿ ਜੀਓ ਨੈਨ ਹੋ ਪੇਖ ਠਾ ਕੁਰ ਕਰੰਗ ਸਾਧ ਸੰਗ ਬਿੰਦ ਸਹਿ ਸਾਭ ਸੰਗ ਚਰਨ ਚਲੋ ਮਾਰਗ ਗੋਬਿੰਦ ਮਿਟੈ ਪਾਪ ਜਪੀਆਂ ਹਰ ਬਿੰਦ ਕਰ ਹਰ ਕਰਮ ਸਰਵਣ ਹਰ ਕਥਾ ਹਰ ਦਰਗਹਿ ਨਾਨਕ ਉਜਲ ਮੱਥਾ ਬੁਢਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਗੇ ਗੁਣ ਗਾਹੇ ਰਾਮ ਨਾਮ ਜੁਗਰ ਵਿਚਾਰੂ ਸੀ ਧਨਵੰਤ ਕਰੀ ਸੰਸਾਰ ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ ਏਕੋ ਏਕ ਇਕ ਬਿਸ਼ਨ ਹੈ ਇਤ ਉਦਕੀ ਸੁਜੀ ਜਨ ਨਾਮ ਰੰਗ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਦਿਨੇ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਨ ਆਪ ਸੁਜੈ ਗੁਰਪ੍ਰਸਾਦ ਆਪਨ ਆਪ ਸੁਜੈ ਤਿਸ ਕੀ ਜਨ ਹੋ ਤ੍ਰਿਸ਼ਨਾ ਬੁਜੈ ਸਾ ਸਿੰਘ ਹਰ ਹਰ ਜਿਸ ਕਹਿਤ ਸਰਵ ਰੋਗ ਤੇ ਉਹ ਹਰ ਜਨ ਰਹਿਤ ਆਨ ਦਿਨ ਕੀਰਤਨ ਕੇਵਲ ਬਖਿਆਨ ਗ੍ਰਸਤ ਮਹਿ ਸੋਈ ਨਿਰਵਾਨ ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਕੱਢਿਆ ਜਮ ਕੀ ਫਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸੇ ਨ ਲਾਗੇ ਦੁਖ ਜਿਸ ਕੋ ਹਰ ਬ੍ਰਹਮਨ ਜਿਤੇ ਆਵੇ ਸੋ ਸਨ ਸੁਹੇਲਾ ਨਹੀਂ ਡੋਲਾਵੇ ਜਿਸ ਭਰਾਵ ਆਪਣਾ ਕਿਰਪਾ ਕਰੇ ਸੋ ਸੇਵਕ ਕੋ ਕਿਸ ਤੇ ਡਰੇ ਜੈਸਾ ਸਾ ਤੈਸਾ ਦ੍ਰਿਸ਼ਟਾ ਆਪਣੇ ਕਾਰਜ ਮਹਿ ਆਪ ਸਮਾਇ ਸੋਦਤ ਸੋਦਤ ਸੋਦਤ ਸਿਜਿਆ ਗੁਰਪ੍ਰਸਾਦ ਤਤ ਸਭ ਬੁਝਿਆ ਜਬ ਦੇਖੋ ਤਦ ਸਭ ਕਿਛ ਮੂਲ ਨਾਨਕ ਸੋ ਸੂਖਮ ਸੋਈ ਅਸਥੂਲ ਨਹਿ ਕਿਛ ਜਨਮੈ ਨਹਿ ਕਿਛ ਮਰੈ ਆਪਨ ਚਲਿਤ ਆਪ ਹੀ ਕਰੇ ਆਪਨ ਜਾਵਨ ਦ੍ਰਿਸ਼ਟ ਅਨਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰੇਸ਼ਟ ਆਪੇ ਆਪ ਸਗਲ ਮੈਂ ਆਪ ਅਨਕ ਜੁਗਤ ਰਚ ਥਾਪ ਓ ਥਾਪ ਆਪਣਾ ਸੀ ਨਾਹੀ ਕੁਝ ਖੰਡ ਧਾਰਨ ਧਾਰ ਰਿਹੋ ਬ੍ਰਹਿਮੰਡ ਅਲਖ ਅਭੇ ਪੁਰਖ ਪ੍ਰਤਾਪ ਆਪ ਜਪਾਏ ਤਾਂ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋਭਾਵੰਤ ਸਗਲ ਸੰਸਾਰ ਉਦਰੈ ਤਿੰਨ ਮੰਤ ਪ੍ਰਭ ਕੇ ਸੇਵਕ ਸਗਲੇ ਉਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ ਆਪੇ ਮੇਲੇ ਕਿਰਪਾਲ ਗੁਰ ਕਾ ਸ਼ਬਦ ਜਬ ਪੈ ਨਿਹਾਲ ਉਨ ਕੀ ਸੇਵਾ ਸੋਈ ਲਾਗੈ ਜਿਸਨੂੰ ਕਿਰਪਾ ਕਰੇ ਬੜਭਾਗੇ ਨਾਮ ਜਬਦ ਭਾਵ ਹੈ ਵਿਸਰਾਮ ਨਾਨਕ ਤਿੰਨ ਪੁਰਖ ਉਤਮ ਕਰਮਾਨ ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਵਸੈ ਹਰ ਸੰਗ ਸਹਿਜ ਸੁਭਾਈ ਹੋਵੈ ਸੋ ਹੋਏ ਕਰਨੇ ਹਾਰ ਪਛਾਣ ਸੋਏ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਸ ਤੇ ਉਪਜੇਤ ਸਮਾਹੇ ਸਮਾਏ ਓਏ ਸੁਖ ਨਿਦਾਨ ਉਨੂੰ ਬਣੇ ਆਏ ਆਪ ਸੁਖੋ ਆਪ ਦਿਨੋ ਮਾਨ ਨਾਨਕ ਪ੍ਰਭ ਜਨ ਕੋ ਜਾਨ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਸਾ ਜਨਨ ਹਰ ਜਾ ਕੈ ਸਿਮਰਨ ਉਤਰੀਐ ਨਾਨਕ ਦਿਸ ਬਿਲੇ ਹਰ ਅਸ਼ਟਪੈਦੀ ਟੂਟੀ ਗਾਰਡਨ ਹਰ ਗੋਪਾਲ ਸਰਬ ਜੀਆ ਭੇ ਪ੍ਰਤਪਾਲ ਸਗਲ ਕੀ ਜਿੰਦਾ ਜਿਸ ਮਨ ਮਾਹੇ ਤਿਸ ਤੇ ਬਿਰਸਾ ਕੋਈ ਨਾਹੇ ਰੇ ਮਨ ਮੇਰੇ ਸਦਾ ਹਰ ਜਾਪ ਆਪਣਾ ਸੀ ਪ੍ਰਭ ਆਪੇ ਆਪ ਆਪਨ ਕੀਆ ਕੁਛ ਨ ਹੋਏ ਜੇ ਸੋ ਪ੍ਰਾਣੀ ਲੋਚੈ ਕੋਈ ਤਿਸ ਬਿਨ ਨਾਹੀ ਤੇਰੇ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ ਰੂਪਵੰਤ ਹੋਏ ਨਾਹੀ ਮੋਹੈ ਪ੍ਰਭ ਕੀ ਜੋਤ ਸਗਲ ਘਟ ਸੋਹੈ ਧਨਵੰਤਾ ਹੋਏ ਗਿਆ ਗੁਰਵੈ ਜਾ ਸਭ ਕੇਸ਼ ਤਿਸ ਕਾ ਦੀਆ ਦਰਵੈ

ਮੰਦਰਗੋ ਥਾਮੇ ਥਾਮਨ ਦੇ ਗੁਰ ਕੇ ਸ਼ਬਦ ਮਨੇ ਅਸਥਾਮਨ ਜੋ ਪਾ ਖਾਣ ਨਵ ਚੜਤਰੇ ਪ੍ਰਾਣੀ ਗੁਰ ਚੜਨ ਲਗਤ ਨਿਸਤਰ ਜਿਉ ਅੰਧਕਾਰ ਦੀਪਕ ਪ੍ਰਗਾਸ ਗੁਰ ਦਰਸ਼ਨ ਦੇਖ ਮਨ ਹੋਏ ਵਿਕਾਸ ਜਿਉ ਮਹਾ ਉਦਿਆਨ ਮੈਂ ਮਾਰਗ ਪਾਵੇ ਤਿਉ ਸਾਧੂ ਸਾਂਗ ਮਿਲ ਜੋਤ ਪ੍ਰਗਟਾਵੇ ਤਿਨ ਸੰਦਨ ਕੀ ਬਸ਼ ਧੂਰ ਨਾਨਕ ਕੀ ਹਰ ਲੋਚਾਂ ਪੂਰ ਮਨ ਮੂਰਖ ਕਾਹੇ ਬਿਲ ਲਈਐ ਪੁਰਬ ਲਿਖੇ ਕਾ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੇ ਮਨਹਾਰ ਆਵਰ ਤਿਆਗ ਤੂੰ ਤਿਸੈ ਜੇ ਤਾਰ ਜੋ ਕਛ ਕਰੇ ਸੋਈ ਸੁਖਮਾਨ ਭੁੱਲਾ ਕਾਹੀ ਫਿਰਿਆ ਜਾਨ ਕੌਣ ਬਸਾਈ ਤੇਰੇ ਸੰਗ ਲਪਟ ਰਹੇ ਰਸਲੂਬੀ ਪਤੰਗ ਰਾਮ ਨਾਮ ਜਪ ਹਿਰਦੇ ਮਾਹੇ ਨਾਨਕ ਪਦ ਸੇਤੀ ਘਰ ਜਾਹੇ ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇ ਤਾਜੇ ਅਭਿਮਾਨ ਲਿਹੋ ਮਨ ਮੋਲ ਰਾਮ ਨਾਮ ਹਿਰਦੇ ਮੈਂ ਤੋ ਲਾਓ ਦੇ ਖੇਬ ਸੰਦੇ ਸੰਗ ਚਾਲ ਅਵਰ ਤਿਆਗ ਵਿਖੇ ਜਨਜਾਲ ਧਨ ਧਨ ਕਹੇ ਸਭ ਕੋਏ ਮੁਖ ਓਜਲ ਹਦਰ ਗੈ ਸੋਏ ਇਹੋ ਵਾਪਾਰ ਬਿਰਲਾ ਵਾਪਾਰੇ ਨਾਨਕ ਤਾਂ ਕਹੇ ਸਦ ਬਿਲਹਾਰੇ ਚਰਨ ਸਾਧਕੇ ਧੋਏ ਤੁਹੇ ਪੀਓ ਅਰਬ ਸਾਧੂ ਆਪਣਾ ਜੀਓ ਸਾਧ ਕੀ ਧੂਰ ਕਰ ਇਸ਼ਨਾਨ ਸਾਧ ਉਪਰ ਜਾਈਏ ਕੁਰਬਾਨ ਸਾਧ ਸੇਵਾ ਵਟ ਭਾਗੀ ਪਾਈਏ ਸਾਧ ਸੰਗ ਹਰ ਕੀਰਤਨ ਗਾਈਏ ਆਨਕ ਬੇਗੰਦੇ ਸਾਧੂ ਰੱਖੇ ਹਰ ਗੁਣ ਗਾਈ ਅੰਮ੍ਰਿਤ ਰਸ ਚੱਖੇ ਉੱਡ ਗਈ ਸੰਤੇ ਦਰਿਆਇਆ ਸਰਬ ਸੁਖ ਨਾਨਕ ਤੇ ਪਾਇਆ ਮ੍ਰਿਤ ਗੋਜੀਵਾਲ ਨਹਾਰ ਭੁਖੇ ਕੋ ਦੇਵਤ ਆਧਾਰ ਸਰਬ ਨਿਧਾਨ ਜਾਗੀ ਦ੍ਰਿਸ਼ਟੀ ਮਾਹੇ ਪ੍ਰਭ

ਦਿਨ ਰਹਿਣੀ ਸਬਦ ਯੋਚ ਨਿਰਮਲੇ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ ਜਾ ਕੇ ਮਨ ਗੁਰ ਕੀ ਪ੍ਰਤੀਤ ਤਿਸੀ ਨੇ ਆਵੇ ਹਰ ਪ੍ਰਭ ਜੀ ਭਗਤ ਭਗਤ ਸੁਣਿਆ ਦੇ ਲੋਏ ਜਾ ਕੇ ਹਿਰਦੈ ਕੋ ਹੋਏ ਸੱਚ ਕਰਨੀ ਸਰਧਾ ਕੀ ਰਹਿਤ ਸੱਚ ਹਿਰਦੈ ਸਤਮੁਖ ਕਹਿਤ ਸਾਚੀ ਦ੍ਰਿਸ਼ਟ ਸਾਚਾ ਆਕਾਰ ਸੱਚ ਵਰਦੈ ਸਾਚਾ ਪਾਸਾਰ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸੁਮਤ ਸਲੋਕ ਰੂਪ ਨਰੇਖ ਨ ਰੰਗ ਕਿਸ ਤ੍ਰਹਿ ਗੁਣ ਦੇ ਪ੍ਰਭਿਨ ਤਿਸੈ ਬੁਝਾਇ ਨਾਨਕ ਜਿਸ ਹੋਵੈ ਸੋ ਪ੍ਰਸੰਨ ਅਸ਼ਪੈਰੀ ਅਵਨਾਸੀ ਪ੍ਰਭ ਮਨ ਮੈਂ ਰਾਖ ਮਾਨੁਖ ਕੀ ਤੂੰ ਪ੍ਰੀਤ ਤਿਆਗ ਤਿਸਤੇ ਪਰੈ ਨਾਇ ਕਿਸ ਕੋਇ ਸਰਮ ਨਿਰੰਤਰ ਏਕੋ ਸੋਇ ਆਪੇ ਬਿਨਾ ਪੇਧਨ ਗਹਿਰ ਗਭੀਰ ਗਹੀਰ ਸੁਜਨ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸੰਦ ਸਾ ਤੇਰੀ ਕੀ ਚਰਨੀ ਪਾਉ ਨਾਨਕ ਕਹਿ ਮਨ ਹਵਨ ਰਾਉ ਮਨਸਾ ਪੂਰਨ ਸਰਨਾ ਜੋਗ ਜੋਗਰ ਪਾਇਆ ਸੋਈ ਹੋਗ ਹਰਨ ਭਰਨ ਜਕ ਨਿਤ੍ਰ ਫੋਰ ਦਸਕਾ ਮੰਤਰ ਨ ਜਾਣੇ ਹੋਰ ਆਨੰਦ ਰੂਪ ਮੰਗਲ ਸਦ ਜਾ ਕਹਿ ਸਰਬ ਥੋਕ ਸੁਨੀਏ ਘਰ ਤਾਂ ਕਹਿ ਰਾਜ ਮਹਿਰਾਵ ਜੋਗ ਮੈਂ ਜੋਗੀ ਤਪ ਮਹਿਤ ਪੀ ਸਰਗ੍ਰਸਤ ਮੈਂ ਭੋਗੀ ਧਿਆਏ ਧਿਆਏ ਭਗਤੈ ਸੁਖ ਪਾਇਆ ਨਾਨਕ ਦੇਸ ਪੁਰਖ ਕਾ ਕੇ ਅੰਤ ਨ ਪਾਇਆ ਜਾ ਕੇ ਲੀਲਾ ਕੀਮਤ ਨਾਹੀ ਸਗਲ ਦੇਵ ਹਰ ਅਵਗਾਹੀ ਪਿਤਾ ਕਾ ਜਨਮ ਕੇ ਜਾਣੇ ਪੂਤ ਸਗਲ ਪੁਰੋਈ ਆਪਣੇ ਸੂਤ ਸਮਤ ਗਿਆਨ ਧਿਆਨ ਜਨ ਦੇ ਜਨਮਦਾਸ ਨਾਮ ਧਿਆ ਵੈਸੇ ਤੇਹ ਗੁਣ ਮੈਂ ਜਗ ਪਰਮਾਏ ਜਨਮ ਰਹਿ ਫਿਰ ਆਵੇ ਜਾਏ ਊਚ ਨੀਚ ਤਿਸ ਕੀ ਅਸਥਾਨ ਜੈਸਾ ਜਨਾਵੇ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾਗੇ ਰੰਗ ਨਾਨਾ ਪੇਕਰਾ ਇੱਕ ਰੰਗ ਨਾਨਾ ਬਿਦ ਕਿਨੋ ਵਿਸਾਰ ਪ੍ਰਭ ਅਵਨਾਸੀ ਅਕੰਕਾਰ ਨਾਨਾ ਚਲਿਤ ਕਰੇ ਖਿਨ ਮਾਹੇ ਪੂਰ ਰਹੇ ਪੂਰਨ ਸਭਾਏ ਨਾਨਾ ਬਿਦ ਕਰ ਬਨਤ ਬਣਾਏ ਆਪਣੀ ਕੀਮਤ ਆਪੇ ਪਾਏ ਸਭ ਗੱਢ ਤਿਸਕੇ ਸਭ ਤਿਸਕੇ ਠਾਉ ਜਪ ਜਪ ਜੀਵੇ ਨਾਨਕ ਹਰ ਨਾਉ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖਣ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਵੇਦ ਪ੍ਰਾਨ ਨਾਮ ਕੇ ਧਾਰੇ ਸੁਨਮ ਗਿਆਨ ਧਿਆਨ ਨਾਮ ਕੇ ਧਾਰੇ ਆਗਾਸ ਪਾਤਾਲ ਨਾਮ ਕੇ ਧਾਰੇ ਸਗਲ ਆਕਾਰ

ਜੋਤਿ ਪਦ ਮਹਿ ਸੋ ਜਨਗਤ ਪਾਏ ਰੂਪ ਸਤ ਜਾਗਾ ਸਤ ਅਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾਗੀ ਬਾਣੀ ਸਤ ਪੁਰਖ ਸਮੈ ਸਮਾਣੀ ਸਤ ਕਰਮ ਜਗ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਣੀ ਨਿਰਮਲ ਨਿਰਮਲੀ ਜਿਸ ਹੈ ਬੁਝਾਇ ਸਹਿ ਸਭ ਭਲੀ ਸਤ ਨਾਮ ਪ੍ਰਭ ਕਾ ਸੁਖਦਾਇ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ ਸਤ ਬਚਨ ਸਤ ਉਪਦੇਸ਼ ਸਤ ਤੇ ਜਨ ਜਾਗ੍ਰਿਤ ਹੈ ਪ੍ਰਵੇਸ਼ ਸਤ ਨਿਰਤ ਬੁਝੈ ਜੇ ਕੋਇ ਨਾਮ ਜਾਪਦ ਤਾਂ ਕੀ ਗਤ ਹੋਇ ਆਪ ਸਤ ਕੀਆ ਸਭ ਸਤ ਆਪੇ ਜਾਣੇ ਆਪਣੀ ਮਿਤ ਗਤ ਜਿਸ ਕੀ ਸ੍ਰੇਸ਼ਟ ਸੁਕਰਣ ਹਾਰ ਆਪਣ ਬੂਝ ਕਰਤ ਵਿਚਾਰ ਕਰਤੇ ਕੀਮਿਤ ਨ ਜਾਣੇ ਕੀਆ ਨਾਨਕ ਜੋਤ ਸੁਭਾਵੈ ਸੋ ਵਰਤੀਆ ਵਿਸਮਨ ਵਿਸਮ ਭੇ ਵਿਸਮਾਦ ਜਿਨ ਬੂਝੇ ਤਸੈ ਸੁਆਦ ਪ੍ਰਭ ਕੇ ਰੰਗ ਰਾਜ ਜਨ ਰਹੇ ਗੁਰ ਕੈ ਬਚਨ ਪਦਾਰਥ ਲਹੇ ਓਏ ਦਾਤੀ ਦੁਕਟਨ ਹਰ ਜਾਗੇ ਸੰਗਤ ਰਹਿ ਸੰਸਾਰ ਜਨ ਕਾ ਸੇਵਕ ਸੁਭੜ ਭਾਗੀ ਜਨ ਕੈ ਸੰਗ ਏਕ ਲਿਵ ਲਾਗੀ

ਸਦ ਸੱਚ ਹੈ ਭੇ ਸੱਚ, ਨਾਨਕ ਹਸੀ ਭੇ ਸੱਚ ਅਸ਼ਟਪਦੀ। ਚਰਨ ਸਤ ਸਤ ਪ੍ਰਸਨਹਾਰ, ਪੂਜਾ ਸਤ ਸਤ ਸੇਵਦਾਰ, ਦਰਸ਼ਨ ਸਤ ਸਤ ਵੇਖਣਹਾਰ, ਨਾਮ ਸਤ ਸਤ ਧਿਆਵਣ ਹਾਰ। ਆਪ ਸਤ ਸਤ ਸਭ ਧਾਰੀ, ਆਪੇ ਗੁਣ ਆਪੇ ਗੁਣਕਾਰੀ। ਸ਼ਬਦ ਸਤ ਸਤ ਪ੍ਰਭਗਤਾ, ਸੁਰਤ ਸਤ ਸਤ ਜਸ ਸੁਣਦਾ, ਭੋਜਨ ਹਾਰ ਗੋ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ। ਸਤ ਸਰੂਪ ਹਿਰਦੈ ਜਨ ਮਾਨਿਆ, ਕਰਨ ਕਰਾਵਨ ਤਨ ਮੂਲ ਪਛਾਣਿਆ, ਜਾ ਕਰੇ ਦੇ ਵਿਸਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇ। ਭੈ ਤੇ ਨਿਰਭ ਹੋਏ ਬਸਾਨਾ, ਜਿਸ ਦੇ ਉਪਜਿਆ ਤਿਸ ਮਾਹੀ ਸਮਾਨਾ, ਬਸ ਮਾਹੀ ਲਈ ਬਸ ਗਡਾਈ, ਤਾਂ ਕੋ ਭਿੰਨ ਨਾ ਕਹਿ ਨਾ ਜਾਈ। ਬੁਝੇ ਬੁਝਨ ਹਰ ਵਿਵੇਕ, ਨਾਰਾਇਣ ਮਿਲੇ ਨਾਨਕ ਏਕ। ਠਾਕੁਰ ਕਾ ਸੇਵਕ ਆਗਿਆਕਾਰੀ, ਠਾਕੁਰ ਕਾ ਸੇਵਕ ਸਦਾ ਪੁਜਾਰੀ, ਠਾਕੁਰ ਕੀ ਸੇਵਕ ਹੈ ਮਨ ਪ੍ਰਤੀਤ, ਠਾਕੁਰ ਕੀ ਸੇਵਕ ਨਿਰਮਲ ਰੀਤ। ਠਾਕੁਰ ਕੋ ਸੇਵਕ ਜਾਣੈ ਸੰਗ, ਪ੍ਰਭ ਕਾ ਸੇਵਕ ਨਾਮ ਕਰੰਗ। ਸੇਵਕ ਪ੍ਰਭਨ ਹਾਰਾ, ਸੇਵਕ ਰਖ ਨਿਰੰਕਾਰ। ਸੋ ਸੇਵਕ ਜਿਸ ਦਇਆ ਪ੍ਰਭ ਧਾਰੈ, ਨਾਨਕ ਸੋ ਸੇਵਕ ਸਾ ਸਾ ਸੁਮਾਰ। ਆਪਣੇ ਜਨਗਾ ਪਰਦਾ ਢਕੈ, ਆਪਣੇ ਸੇਵਕ ਕੀ ਸਰਬਰ ਰੱਖੈ। ਆਪਣੇ ਦਾਸ ਕੋ ਦੇ ਵਡਾਈ, ਆਪਣੇ ਸੇਵਕ ਕੋ ਨਾਮ ਜਪਾਈ। ਆਪਣੇ ਸੇਵਕ ਕੀ ਆਪਦ ਰੱਖੈ, ਤਾਂ ਕਿ ਗਤ ਮਿਤ ਕੋਈ ਨਾ ਲਖੈ। ਪ੍ਰਭ ਕੇ ਸੇਵਕ ਕੋ ਨਾ ਪਹੁੰਚੈ, ਪ੍ਰਭ ਕੇ ਸੇਵਕ ਊਚ ਤੇ ਉੱਚੇ। ਜੋ ਪ੍ਰਭ ਆਪਣੀ ਸੇਵਾ ਲਾਇਆ, ਨਾਨਕ ਸੋ ਸੇਵਕ ਦੇ ਦਿਸ ਪ੍ਰਗਟਾਇਆ। ਨੇ ਕੀ ਕੀਰੀ ਮਹਿਕਲ ਰੱਖੇ, ਭਸਮ ਕਰੇ ਲਸਕਰ ਕੋਟ ਲੱਖ ਹੈ। ਜਿਸ ਕਾ ਸਾਸ ਨ ਘਟਦੇ ਆਪ, ਤਾਂ ਕੋ ਰਾਖਰ ਦੇ ਕਰ ਹਾਥ। ਮਾਂ ਨਿਸ ਯਤਨ ਕਰ ਦੋ ਪਹਾਂਤ, ਤਿਸ ਕੇ ਕਰਤਾ ਬਿਰਥੇ ਜਾਤ। ਮਾਰੇ ਨ ਰੱਖੇ ਬਿਨ ਕੋਈ, ਸਰਬ ਜੀਆਂ ਕਰ ਰੱਖਾ ਸੋਏ। ਕਾਹੇ ਸੋਚ ਕਰੈ ਰੇ ਪ੍ਰਾਣੀ, ਜਪ ਨਾਨਕ ਪ੍ਰਭ ਆਲਖ ਵਡਾਣੇ। ਬਾਰੰਬਾਰ ਬਾਰ ਪ੍ਰਭ ਜਪੀਐ, ਪੀ ਅੰਮ੍ਰਿਤ ਇਹੋ ਮਨ ਤਨ ਤ੍ਰਪੀਐ। ਨਾਮ ਰਤਨ ਜਿਨ ਗੁਰਮੁਖ ਪਾਇਆ, ਤਿਸ ਕੇ ਸ਼ਬਦ ਨਾਹੀ ਦ੍ਰਿਸ਼ਟਾਇਆ। ਨਾਮ ਧਨ ਨਾਮ ਰੂਪ ਰੰਗ, ਨਾਮ ਸੁਖ ਹਰ ਨਾਮ ਕਾ ਸੰਗ। ਨਾਮ ਰਸ ਜੋ ਜਨ ਦ੍ਰਿਪਤਾਨੇ, ਮਾਨ ਤਨ ਨਾਮ ਹੈ ਨਮ ਸਮਾਨੀ। ਉਠਿਤ ਬੈਠਿਤ ਸੋਵਤ ਨਾਮ, ਕਹੁ ਨਾਨਕ ਜਨ ਕੈ ਸਤਕਾਮ। ਬੋਲਹੋ ਜਾਸ ਜੇ ਵਦਨ ਰਾਤ, ਪ੍ਰਭ ਆਪਣੇ ਜਨ ਕਿਨੀ ਦਾਤ। ਕਰਹਿ ਭਗਤ ਆਤਮ ਕਹਿ ਜਾਏ, ਪ੍ਰਭ ਆਪਣੇ ਸੁਰਹਿ ਸਮਾਏ। ਜੋ ਹੋਵਾ ਹੋਵ ਸੋ ਜਾਣੈ, ਪ੍ਰਭ ਆਪਣੇ ਇੱਕ ਹੁਕਮ ਪਛਾਣੈ। ਤਿਸ ਕੀ ਮਹਿਮਾ ਕੌਣ ਬਖਾਨੂ, ਤਿਸ ਕਾ ਗੁਣ ਕਹਿ ਏਕ ਨ ਜਾਣੂ। ਆਠ ਪਹਿਰ ਪ੍ਰਭ ਸਹਿ ਹਜੂਰੇ, ਕਹੁ ਨਾਨਕ ਸਹੀ ਜਨ ਪੂਰੇ। ਮਨ ਮੇਰੇ ਤਿੰਨ ਕੀ ਓਟ ਲਹੇ, ਮਨ ਤਨ ਆਪਣਾ ਤਿੰਨ ਜਨ ਦੇ। ਜੈਨ ਜਨ ਆਪਣਾ ਪ੍ਰਭੂ ਪਛਾਦਾ, ਸੋ ਜਨ ਸਰਬ ਥੁਕ ਕਰਦਾਤਾ। ਤਿਸ ਕੀ ਸਰਨ ਸਰਬ ਸੁਖ ਪਾਵ ਹੈ, ਤਿਸ ਕੈ ਦਰ ਸਭ ਪਾਵ ਮਿਟਾਵ ਹੈ। ਆਵਰ ਸਿਆਨ ਸਗਲੀ ਛਾਡ, ਤਿਸ ਜਨ ਕੀ ਤੂੰ ਸੇਵਾ ਲਾਗ। ਆਵਨ ਜਾਨਨ ਹੋਵੇ ਤੇਰਾ, ਨਾਨਕ ਤਿਸ ਜਨ ਕੇ ਪੂਜ ਹੋ ਸਤ ਪੈਰਾ। ਸਲੋਕ ਸਤ ਪੁਰਖ ਜਿਨ ਜਾਣਿਆ, ਸਤਿਗੁਰ ਜਿਸ ਕਾ ਨਾਉ, ਤਿਸ ਕੈ ਸੰਗ ਸਿਖ ਉਦਰੈ। ਨਾਨਕ ਹਰਿ ਗੁਣ ਗਾਉ ਅਸ਼ਟਪਦੀ। ਸਤਿਗੁਰ ਸਿੱਖੀ ਕਰੈ ਪ੍ਰਤਪਾਲ, ਸੇਵਕ ਕੋ ਗੁਰ ਸਦਾ ਦਿਆਲ। ਸੇਵਕੀ ਗੁਰ ਦੁਰਮਤ ਮਨ ਹਿਰੈ, ਗੁਰ ਵਚਨੀ ਹਰ ਨਾਮ ਉਚਰੈ। ਸਤਿਗੁਰ ਸਿੱਖੇ ਬੰਧਨ ਕਾਢੈ, ਗੁਰ ਕਾ ਸਿੱਖ ਵਿਕਾਰ ਤੇ ਹਟੈ। ਸਤਿਗੁਰ ਸਿੱਖ ਨਾਮ ਧਨ ਦੇ, ਗੁਰ ਕਾ ਸਿੱਖ ਬੁਟ ਭਾਗੀ ਹੈ। ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰ, ਨਾਨਕ ਸਤਿਗੁਰ ਸਿੱਖ ਜੀ ਨਾਲ ਸੁਮਾਰ। ਗੁਰ ਕੈ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ। ਆਪਸ ਗੁਰ ਕਰ ਕਛ ਨ ਜਨਾਵੇ, ਹਰ ਹਰ ਨਾਉ ਹਿਰਦੈ ਸਤਿਹਾਵੇ। ਮਨ ਬੀਜੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਸੇਵਾ ਕਰਤ ਹੋਏ ਨਹਿ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਆਪਣੀ ਕਿਰਪਾ ਜਿਸ ਆਪ ਕਰੇ, ਨਾਨਕ ਸੋ ਸੇਵਕ ਗੁਰ ਕੀ ਮਾਤ ਲੇ। ਵੀਸ ਵਿਸਵੀ ਗੁਰ ਕਾ ਮਨ ਮਨ, ਸੋ ਸੇਵਕ ਪਰਮੇਸ਼ਰ ਕੀ ਗਤ ਜਾਣੇ। ਸੋ ਸਤਿਗੁਰ ਜਿਸ ਹਿਰਦੈ ਹਰਨਾਉ, ਅਨਕ ਬਾਰ ਗੁਰ ਕੋ ਬਲ ਜਾਓ। ਸਰਵ ਨਿਧਾਨ ਜੀ ਕਾ ਦਾਤਾ, ਆਠ ਪਹਿਰ ਪਾਰ ਬ੍ਰਹਮ ਰੰਗ ਰਤਾ। ਬ੍ਰਹਮ ਹੈ ਜਨ, ਜਨਮ ਹੈ ਪਾਰ, ਬ੍ਰਹਮ ਇੱਕ ਹੈ ਆਪਣੇ ਕਛ ਭਰਮ। ਸਹਿਸ ਸਿਆਣ ਵਿਲਿਆ ਨਾ ਜਾਈਏ, ਨਾਨਕ ਐਸਾ ਗੁਰ ਬੁਡ ਭਾਗੀ ਪਾਈਏ। ਸਫਲ ਦਰਸ਼ਨ ਪੇਖਤ ਪੁਨੀਤ, ਪਰ ਸਤ ਚਰਨ ਗਤ ਨਿਰਮਲ ਰੀਤ। ਪੇਟਤ ਸੰਗ ਰਾਮ ਗੁਣ ਰਵੇ, ਪਾਰ ਬ੍ਰਹਮ ਕੀ ਦਰਗਾਹ ਗਵੇ। ਸੁਨ ਕਰ ਬਚਨ ਕਰਨ ਆਗਾਨੇ, ਮਨ ਸੰਤੋਖ ਆ ਤੁੰਬਤਿਆਨੇ। ਪੂਰਾ ਗੁਰਾ ਕੋ ਜਾ ਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਪੇਖਾ ਹੋਏ ਸੰਤ। ਗੁਣ ਬੇਅੰਤ ਕੀਮਤ ਨਹੀਂ ਪਾਏ, ਨਾਨਕ ਜਿਸ ਭਾਵ ਹੈ ਤਸਲੇ ਮਿਲਾਏ।
ਜਿਹ ਵਾਏ ਕੁਸਤਤ ਅਨੇਕ ਸਤਿਪੁਰਖ ਪੂਰਨ ਬਵੇਕ ਕਾਹੂ ਬੋਲਣ ਪਹੁੰਚਤ ਪ੍ਰਾਣੀ ਆਗਮਾ ਗੋਚਰ ਬਵ ਨਿਰਵਾਣੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਅੱਗੇ ਕੀਮਤ ਕਿਨੇ ਨਾ ਪਾਏ ਅਨੇਕ ਭਗਤ ਬੰਧਨ ਨਿਤ ਕਰ ਹੈ ਚਰਨ ਕਮਲ ਹਿਰਦੈ ਸਿਮਰੈ ਸਤ ਬਿਲਿਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਹੈ ਸਭ ਪ੍ਰਭ ਜਪਨੇ ਏਹੋ ਹਰਸ ਪਾਵੈ ਜਨ ਕੋਈ ਅੰਮ੍ਰਿਤ ਪੀਵੈ ਅਮਰ ਸੋ ਹੋਏ ਉਸ ਪੁਰਖ ਕਾ ਨਾਹੀ ਕਦੇ ਬਿਨਾਸੇ ਜਾ ਕੇ ਮਨ ਪ੍ਰਗਟੇ ਗੁਣਦਾਸ ਆਠ ਪਹਿਰ ਹਰ ਕਾ ਨਾਮ ਲੇ ਸੱਚ ਉਪਦੇਸ਼ ਸੇਵਕ ਦੇ ਮੋਹ ਮਾਇਆ ਕੈ ਸੰਗ ਨ ਲੇ ਮਨ ਮੈ ਰੱਖੇ ਹਰ ਹਰੇਕ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਭਰਮ ਮੋਹ ਦੁਖ ਤੈ ਤੇ ਨਾਸੇ ਤਪਤ ਮਹਿ ਠੱਡ ਵਰਤਾਈ ਆਨੰਦ ਪਿਆ ਦੁਖ ਨਾਠੇ ਪਹਾਈ ਜਨ ਮਰਨ ਕਿ ਮਿਟੇ ਦੇਸੇ ਸਾਧੂ ਕੇ ਪੂਰਨ ਉਪਦੇਸੇ ਪਾਉ ਚੁਕਾ ਨਿਰਭਉ ਹੋਈ ਬਸੇ ਸਗਲ ਬਿਆਦ ਮੰਤੇ ਖੈ ਨਸੇ ਜਿਸ ਕਾ ਸਾਧਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ ਥਿਤ ਪਾਈ ਚੁਕੇ ਭ੍ਰਮ ਗਮਨ ਸੁਨ ਨਾਨਕ ਹਾਰ ਹਜ ਸ੍ਰਵਣ ਨਿਰਗੁਣ ਆਪ ਸਰਗੁਣ ਪਿਓ ਹੀ ਗਲਾ ਧਾਰ ਜਿਨ ਸਗਲੀ ਮੋਹੀ ਆਪਣੇ ਚਰਿਤ ਪ੍ਰਭ

ਨਾਨਕ ਹੋ ਧਨ ਸਾਰਸਪਦੀ ਸੰਤ ਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਆਵਰ ਓ ਪਾਵ ਸਭ ਮੀਤ ਵਿਸਰ ਹੋ ਚਰਨ ਕਮਲ ਰਿਦ ਮੈਂ ਉਰਧਾਰ ਹੋ ਕਰਨ ਕਾਰਨ ਸੋ ਪ੍ਰਭ ਸਮਰਥ ਦ੍ਰਿੜ ਗੁਰ ਗਹੋ ਨਾਮ ਹਰਵਥ ਹੋ ਧਨ ਸੰਚ ਹੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ ਏਕ ਆਸ ਰੱਖੋ ਮਨ ਮਹੇ ਸਰਬ ਰੋਗ ਨਾਨਕ ਮਿਟ ਜਾਹੇ ਜਿਸ ਧਨ ਕੋ ਚਾਰ ਕੁੰਡ ਉੜਤਵ ਹੈ ਸੋ ਧਨ ਹਰ ਸਿਵਤੇ ਪਾਵ ਹੈ ਜਿਸ ਸੁਖ ਕੋ ਨਿਤ ਬਖਸ਼ੇ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜੇ ਸੋਭਾ ਕੋ ਕਰੇ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਣੀ ਅਨਕ ਉਹ ਪਾਵੀ ਰੋਗ ਨ ਜਾਏ ਰੋਗ ਮਿਟੈ ਹਰ ਅਵਖਤ ਲਾਏ ਸਰਬ ਨਿਧਾਨ ਮਹਿ ਹਰ ਨਾਮ ਨਾਮ ਨਿਧਾਨ ਜਪ ਨਾਨਕ ਦੁਰਗੈ ਪ੍ਰਵਾਨ ਮਨ ਪੁਰਬਧੁ ਹਰ ਕੈ ਨਾਏ ਦਹਿ ਦਿਸ ਧਾਵਤ ਅਵੈਠਾਏ ਤਾਂ ਕੋ ਬਿਘਨ ਲੱਗੈ ਕੋਇ ਜਾਗ੍ਰਿਤ ਵਸੇ ਹਰ ਸੋਏ ਕਲ ਤਾਤੀ ਠੰਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਉ ਪਾਉ ਬਿਨ ਸਹਿ ਪੂਰਨ ਹੋਇਆਸ ਭਗਤ ਪਾਇਆ ਤੁਮ ਪ੍ਰਗਾਸ ਤਿਤ ਘਰ ਜਾਏ ਵਸੈ ਅਵਿਨਾਸੀ ਕਹੁ ਨਾਨਕ ਕਾਟੀ ਜਮ ਫਾਸੀ ਤਦ ਵਿਚਾਰ ਕਹਿ ਜਨ ਸਚ ਜਨਮ ਰਹਿ ਸੋ ਕਾਚੂ ਕਚ ਆਵਾ ਗਵਨ ਮਿਟੈ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ ਇਉ ਰਤਨ ਜਨਮ ਕਾ ਹੋਇ ਉਦਾਰ ਹਰ ਹਰ ਸਿਮਰ ਪ੍ਰਾਣ ਆਧਾਰ ਅਨਕ ਉਪਾਵ ਨ ਛੁਟ ਨਹਾਰ ਸਿਮਰਤ ਸਾਸ ਵੇਦ ਵਿਚਾਰ ਹਰ ਕੀ ਭਗਤ ਕਰੋ ਮਨ ਲਾਏ ਮਨ ਬੰਸ਼ਤ ਨਾਨਕ ਫੁਲ ਪਾਏ ਸੰਗ ਨਾ ਚਾਲ ਤੇਰੇ ਧਨਾ ਤੂੰ ਕਿਆ ਲਪਟਾਵੇ ਮੂਰਖ ਮਨਾ ਸੋਤ ਮੀਤ ਗੁਟਾਂ ਬਿਆਰੇ ਬਨਤਾ ਇਨ ਤੇ ਕਹੋ ਤੁਮ ਗਵਨ ਸੁਨਾਥਾ ਰਾਜਨਗ ਮੈਂ ਵਿਸਥਾਰ ਇਨ ਤੇ ਕਹੋ ਕਵਨ ਛੁਟਕਾਰ ਆਸ ਹਸਤੀ ਰਥ ਸਵਾਰੀ ਝੂਠਾ ਡੰਫ ਝੂਠ ਪਾਸਾਰੀ ਜਿਨ ਦੀ ਤਿਸ ਬੁਝੇ ਨ ਬਿਗਾਨਾ ਨਾਮ ਵਿਸਰ ਨਾਨਕ ਪਛਤਾਨਾ ਗੁਰ ਕੀ ਮਤ ਤੂੰ ਲਹਿ ਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ ਹਰ ਕੀ ਭਗਤ ਗੁਰੂ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰੱਖੋ ਮਨ ਮਾਹੇ ਜਨਮ ਜਨਮ ਗਏ ਗਿਲ ਵਿਖ ਜਾਹੇ ਆਪ ਜਪੋ ਅਵਰਾ ਨਾਮ ਜਪਾਵੋ ਸੁਨਤ ਕਹਿਤ ਰਹਿਤ ਗਾਤ ਪਾਵ ਸਾਰ ਪੂਤ ਸਤ ਹਰ ਕੋ ਨਾਵ ਸਹਿਜ ਸੁਭਾਈ ਨਾਨਕ ਗੁਣ ਗਾਉ ਗੁਣ ਗਾਵਰ ਤੇਰੀ ਤੁਸਮੈਲ ਬਿਨ ਸਜੈ ਹੁਮ ਬਿਖ ਫੈਲ ਹੋਹੇ ਅਚਿੰਤ ਬਸੈ ਸੁਖ ਨਾਲ ਸਾਸ ਗਰਾ ਸਰਨਾਮ ਸੁਮਾਲ ਸ਼ਾਡ ਸਿਆਨਵ ਸਗਲੀ ਮਨਾ ਸਾਧ ਸੰਗ ਪਾਵੇ ਸਚ ਧਨਾ ਹਰ ਪੁਨੀ ਸੰਤ ਕਰੋ ਬਿਹਾਰ ਇਹਾ ਸੁਖ ਦਰਗਹਿ ਜੈਕਾਰ ਸਰਨ ਨਿਰੰਤਰੇ ਕੋ ਦੇਖ ਕਹੋ ਨਾਨਕ ਜਾ ਕੇ ਮਸਤਕ ਲੇਖ ਏਕੋ ਜਪ ਏਕੋ ਸਾਲ ਆਹੇ ਏਕ ਸਿਮਰ ਏਕੋ ਮਨ ਆਹੇ ਏਕ ਸਕੇ ਗੁਣ ਗਾਓ ਅਨੰਤ ਮਨ ਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰਿ ਆਪ ਪੂਰਨ ਪੁਰਹ ਪ੍ਰਭ ਆਪ ਅਨਕ ਵਿਸਥਾਰ ਏਕ ਤੇ ਭੈ ਏਕ ਆਰਾਧ ਪਰਾਸ਼ਦ ਗਾਏ

ਪ੍ਰਵੇਸ ਤਿਹ ਗੁਣ ਕਾ ਨਾਹੀ ਪ੍ਰਵੇਸ ਜਹਿ ਇਕ ਹੈ ਏਕ ਏਕ ਭਗਵੰਤਾ ਤਹਿ ਕੌਣ ਅਚਿੰਤ ਕਿਸ ਲਾਗੈ ਚਿੰਤਾ ਜਹਿ ਆਪਨ ਆਪ ਆਪਤੀ ਹਰ ਤਹਿ ਕੌਣ ਕਥੈ ਕੌਣ ਸੁਣਨੇ ਹਰ ਬਹੁ ਬੇਅੰਤ ਊਚ ਤੇ ਉੱਚਾ ਨਾਨਕ ਆਪ ਸੁਖ ਆਪੇ ਪਹੁੰਚਾ ਜਹਿ ਆਪ ਰਚਿਓ ਪਰਪੰਚਿਆ ਕਾਲ ਤਿਹ ਗੁਣ ਮੈਂ ਕਿਨੂੰ ਵਿਸਥਾਰ ਪਾਪ ਪੁਨ ਤੈ ਪਈ ਕਹਾਵਤ ਕਉ ਨਰਗ ਕਉ ਸੁਰਗ ਬੰਸ਼ਾਵਤ ਆਲ ਜਾਲ ਮਾਇਆ ਜੰਜਾਲ ਹਮੈ ਮੋਹ ਭਰਮ ਵੈ ਭਾਰ ਦੁਖ ਸੁਖ ਮਾਨ ਅਪਮਾਨ ਅਨਕ ਪ੍ਰਕਾਰ ਕਿਉ ਵਖਿਆਨ ਆਪਨ ਖੇਲ ਆਪ ਕਰ ਦਿਖੈ ਖੇਲ ਸੰਕੁਚੈ ਤੂੰ ਨਾਨਕ ਇਕ ਜਹ ਅਭਗਤ ਭਗਤ ਹੈ ਆਪ ਜਹ ਬਸਰੈ ਪਾਸਾਰ ਸੰਤ ਪ੍ਰਤਾਪ ਦੋ ਪਾਖ ਕਾਪ ਹੈ ਧਨੀ ਉਨਕੀ ਸੁਭਾ ਉਨਹੁ ਬਨੀ ਆਪਹਿ ਕੌਤਕ ਕਰੈ ਆਨੰਦ ਜੋਜ ਆਪਹਿ ਰਸ ਭੋਗ ਨਿਰਜੋਗ ਜਿਸ ਪਾਵੈ ਤਿਸ ਆਪਨ ਨਾ ਇਲਾਵੈ ਜਿਸ ਪਾਵੈ ਤਿਸ ਖੇਲ ਖਿਲਾਵੈ ਬੇਸੁਮਾਰ ਅਥਾਹ ਅਗਨਤਾ ਤੁਲੈ ਜਿਉਂ ਬੁਲਾਵੋ ਤਿਉਂ ਨਾਨਕ ਦਸ ਬੋਲੈ ਸਲੋਕ

ਦੂਜਾ ਕਹਿ ਦ੍ਰਿਸ਼ਟਾ ਰਿਸ਼ਟਪੈ ਆਪ ਕਥੈ ਆਪ ਸੁਨਣੇ ਹਰ ਆਪ ਹੈ ਏਕ ਅਵਿਸਥਾਰ ਜਾਤ ਸੁਭਾਵੈ ਤਾਂ ਸ੍ਰਿਸ਼ਟ ਉਪਾਏ ਆਪਣੇ ਭਾਣੇ ਲੈ ਸੁਮਾਏ ਤੁਮ ਤੇ ਭਿੰਨ ਨੇ ਕਿਛ ਹੋਏ ਆਪਨ ਸੂਤ ਸਭ ਜਗਤ ਪੁਰੋਏ ਜਾਗੋ ਪ੍ਰਭ ਜੀਉ ਆਪ ਬੁਝਾਏ ਸਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਤ ਕਬਿਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ।

ਗੁਰਦਾਮ ਨਮ ਅੰਦਰ ਉਰ ਧਾਰ ਪੂਰੇ ਗੁਰ ਕੀ ਪੂਰੀ ਦਿਖਿਆ ਜਿਸ ਮਨ ਵਸੈ ਤਿਸ ਸਾਚ ਬ੍ਰਿਖਿਆ ਮਨ ਤਨ ਨਾਮ ਜਪੋ ਲਿਵ ਲਾਇ ਦੁਖ ਦਰਦ ਮਨ ਤੇ ਪਉ ਜਾਈ ਸਚ ਵਾਪਾਰੀ ਕਰੋ ਵਾਪਾਰੀ ਦਰਗਹ ਨਿਭੈ ਖੇਪ ਤੁਮਾਰੀ ਏਕਾ ਟੇਕ ਰਖੋ ਮਨ ਮਾਹੇ ਨਾਨਕ ਬਹੁ ਨਿਆਵੈ ਜਾਹੇ ਤਿਸ ਤੇ ਦੂਰ ਕਹਾ ਕੋ ਜਾਏ ਉਬਰੈ ਰਖਨ ਹਰ ਧਿਆਈ ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ

ਪੁਰਸਾ ਨਾਨਕ ਸੁਖ ਪਾਉ। ਵੇਦ ਪ੍ਰਾਨ ਸਿਮਰਤ ਮੈਂ ਦੇਖ, ਸਸਿ ਸੂ ਨਖੇਤਰ ਮੈਂ ਏਕ, ਬਾਣੀ ਪ੍ਰਭ ਕੀ ਸਭ ਕੋ ਬੋਲੇ, ਆਪ ਅਡੋਲ ਨ ਕਭੋ ਡੋਲੇ, ਸਰਬ ਕਲਾ ਕਰ ਖੇਲ ਖੇਲ, ਮੋਲ ਨ ਪਈ ਗੁਣੇ ਅਮੋਲ, ਸਰਬ ਜੋਤ ਮੈਂ ਜਾਗੀ ਜੋਤ, ਧਾਰ ਰਹਿਓ ਸਵਾਮੀ ਓਤ ਪੋਤ, ਗੁਰਪ੍ਰਸਾਦ ਭਰਮ ਕਾ ਨਾਸ, ਨਾਨਕ ਤਿਨ ਮੈਂ ਹੋ ਵਿਸਾਸ, ਸੰਤ ਜਨਾ ਕਾ ਭਿਖਨ ਸਭ ਬ੍ਰਹਮ, ਸੰਤ ਜਨਾ ਕੈ ਹਿਰਦੈ ਸਭ ਧਰਮ, ਸੰਤ ਜਨਾ ਸੁਨਹਿ ਸ਼ੁਭ ਬਚਨ, ਸਰਵ ਵਿਆਪੀ ਰਾਮ ਸੰਗ ਰਚਨ, ਜਿਨ ਜਾਤਾ ਤਿਸ ਕੀ ਰਹਿਤ, ਸਤ ਬਚਨ ਸਾਧੂ ਸਭ ਕਹਿਤ, ਜੋ ਜੋ ਹੋਈ ਸੋਈ ਸੁਖ ਮਨ, ਕਰਨ ਕਰਾਵਨ ਹਰ ਪ੍ਰਭ ਜਨ, ਅੰਤਰ ਬਸੇ ਬਾਹਰ ਪੀਓ ਹੀ, ਨਾਨਕ ਦਰਸ਼ਨ ਦੇਖ ਸਮੋਹੀ, ਆਪ ਸਤ ਕੀਆ ਸਭ ਸਤ, ਤਿਸ ਪ੍ਰਭ ਤੇ ਸਗਲੀ ਉਤਪਤ,

ਜਿਸ ਭਾਵੈ ਤਿਸ ਲੈ ਮਿਲਾਏ, ਕਵਨ ਨਿਕਟ ਕਵਨ ਕਹੀਆਂ ਦੂਰ, ਆਪੇ ਆਪ ਭਰਪੂਰ ਅੰਤਰ ਗਾਤ ਜਿਸੇ ਆਪ ਜਨਾਏ, ਨਾਨਕ ਤਿਸ ਜਨ ਆਪ ਬੁਝਾਏ, ਸਰਭੂਤ ਆਵਰ ਤਾਰਾ ਸਰਬ ਨੈਣ ਆਪੇ ਖਨਹਾਰਾ, ਸਗਲ ਸਮਗਰੀ ਜਾਗਾ ਤਨ ਆਪਨ ਜਾਸ ਆਪ ਹੀ ਸੁਣਾ, ਆਪਨ ਜਾਨ ਇੱਕ ਖੇਲ ਬਨਾਇਆ, ਆਗਿਆਕਾਰੀ ਕਿੰਨੀ ਮਾਇਆ, ਸਭ ਕੈ ਮਤ ਅਲਿਬਤ ਰਹੇ, ਜੋ ਕਿਸੇ ਕਹਿਣਾ ਸੁਆਪੇ ਕਹੇ, ਆਗਿਆ ਆਵੇ ਆਗਿਆ ਜਾਏ, ਨਾਨਕ ਜਾ ਭਾਵੇ ਤਲੇ ਸਮਾਏ, ਇਸ ਤੇ ਹੋਏ ਸੋ ਨਹੀਂ ਬੁਰਾ, ਔਰ ਕਹ ਹੋ ਗਿਨੇ ਕਛ ਕਰ, ਆਪ ਭਲਾ ਕਰ ਦੋ ਅਤਨੀ ਕੀ, ਆਪੇ ਜਾਣੇ ਪਿਨੇ ਜੀ ਕੀ, ਆਪ ਸਾਜ ਧਾਰੀ ਸਭ ਸਚ, ਓਤ ਪੋਤ ਆਪਨ ਸੰਗਰਾ, ਤਾਂ ਕੀ ਗਤ ਵਿਦ ਗਈ ਨਾ ਜਾਏ, ਦੂਸਰ ਹੋਏ ਤਾਂ ਸੋਝੀ ਪਾਏ, ਤਿਸ ਕਾ ਕੀ ਅਸਾ ਪ੍ਰਵਾਨ, ਗੁਰਪ੍ਰਸਾਦ ਨਾਨਕ ਇਹੋ ਜਾਨ, ਜੋ ਜਾਣੈ ਤਿਸ ਸਦਾ ਸੁਖ ਹੋਈ, ਆਪ ਮਿਲਾਏ ਲੈ ਪ੍ਰਭ ਸੋਏ, ਉਹ ਧਨਵੰਤ ਕੁਲਵੰਤ ਪਤਵੰਤ, ਜੀਵਨ ਮੁਕਤ ਜਿਸ ਹਿਰਦੈ ਭਗਵੰਤ, ਧਨ ਧਨ ਧਨ ਜਨਿਆ ਜਿਸ ਪ੍ਰਸਾਦ ਸਭ ਜਗਤ।

ਵਾਹਿਗੁਰੂ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚਾ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾਂ ਲਿਵਤਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ ਕਿਵ ਸੁਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਿਹਾ ਜਾਈ ਹੁਕਮੀ ਹੋਵਣ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੱਜਾ ਤਾਂ ਹੋਮੈ ਕਹਿ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਣ ਨਿਸ਼ਾਨ ਗਾਵੈ ਕੋ ਗੁਣ ਵਡਿਆਈਆ ਚਾਰ ਗਾਵੈ ਕੋ ਵਿਦਿਆ ਵਿਖ ਵਿਚਾਰ ਗਾਵੈ ਕੋ ਸਾਜ ਕਰੇ ਤਨਖੇ ਗਾਵੈ ਕੋ ਜੀ ਲੈ ਫਿਰਦੇ ਗਾਵੈ ਕੋ ਜਾਪੈ ਦਸੈ ਦੂਰ ਗਾਵੈ ਕੋ ਵੇਖੈ ਹਾਦਰਾਹ ਦੂਰ ਕਥਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਡੇ ਥਕ ਪਾਹੇ ਜੁਗਾਂ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਖਸੈ ਬੇਪਰਵਾਹੋ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾ ਅਪਾਰ ਆਖੈ ਮੰਗਹ ਦੇਹ ਦੇਹ ਦਾਤ ਕਰੇ ਦਾਤਾਰ ਫੇਕ ਅੱਗੇ ਰੱਖੀਏ ਦਸੈ

ਸਹੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖਿਐ ਭਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਬੇਦੰ ਗੁਰਮੁਖ ਰਿਹਾ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾਂ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇਕ ਦੇਹ ਬਜਾਈ ਸਭਨਾ ਜੀਆ ਕਾ ਇਕ ਦਾਤਾ ਸੋ ਮੈਂ ਬਿਸਰ ਨਾ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਬਿਨ ਪਾਣੀ ਕੇ ਨਾਹੀ ਕਰੀ ਜੇਤੀ ਸਿਰ ਉਪਾਈ ਵੇਖਾਂ ਬਿਨ ਕਰਮਾ ਕੈ ਮਿਲੈ ਲਈ ਮਤ ਵਿਚ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿੱਖ ਸੁਣੀ ਗੁਰਾ ਇਕ ਦੇਹ ਬਜਾਈ ਸਭਨਾ ਜੀਆ ਕਾ ਇਕ ਦਾਤਾ ਸੋ ਮੈਂ ਬਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿਚ ਜਾਣੀਏ ਨਾਲ ਚਲੈ ਸਭ ਕੋਏ ਚੰਗਾ ਨਾ ਰਖਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੈ ਕੇ ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇਹਾ ਕੋਈ ਨਾ ਸੁਜਈ ਜੇ ਤਿਸ ਗੁਣ ਕੋਏ ਕਰੇ

ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਬੇਦ ਪਾਠ ਅਸੰਖ ਜੋਗ ਮਨ ਅਹਿ ਅਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਖ ਸਾਰ ਅਸੰਖ ਮੋਹਣ ਲਿਵ ਲਾਏ ਤਾਰ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵਢ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜ ਆਰ ਕੂੜੇ ਫਰਾਏ ਅਸੰਖ ਮਲੇਸ਼ ਮਲ ਭਖ ਖਾਏ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਜ ਕਹੇ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਅਸੰਖ ਥਾਮ ਅਗਮ ਅਗਮ ਅਸੰਖ ਲੋ ਅਸੰਖ ਅਹਿ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾ।

ਵਾਰਿਆ ਨਾ ਜਾਵਾ ਏਕ ਵਾਰ ਜੋ ਤਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈ ਤੰਦੇ ਪਾਣੀ ਧੋਤੈ ਉਤ ਸੋਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੁਨ ਲਈਐ ਉਹ ਧੋਏ ਭਰੀਐ ਮਤ ਪਾਪਾਂ ਕੇ ਸੰਗ ਉਹ ਧੋ

ਜਾਓ ਕਵਣ ਸੋ ਵੇਲਾ ਵਕਤ ਕਵਣ ਕਵਣ ਥਿਤ ਕਵਣ ਬਾਰ ਕਵਣ ਸੇ ਰੁਤੀ ਮਹੋ ਕਵਣ ਜਿਤ ਹੋਆ ਆਕਾਰ ਵੇਲਾ ਪਾਈਆ ਪੰਡਤੀ ਜੇ ਹੋਵੇ ਲੇਖ ਪ੍ਰਾਣ ਵਕਤ ਨਾ ਪਾਇਓ ਕਾਦੀਆ ਜੇ ਲਿਖਣ

ਨਹੀਂ ਕਿਵ ਜਾਣਾ। ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ, ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਂ ਕਾ ਹੋਵੇ। ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆ ਨਾ ਸੋਹੈ, ਪਾਤਾਲਾ ਪਾਤਾਲਕ ਆਗਾਸਾ ਆਗਾਸ, ਓੜਕ ਓੜਕ ਭਾਲ ਥਕੇ ਬੇਦ ਕਹਿਣ ਇੱਕ ਬਾਤ, ਸਹਿਸ ਅਠਾਰਾਂ ਕਹਿਣ ਕਤੇਬਾ ਅਸਰੂ ਇੱਕ ਧਾਤ, ਲੇਖਾ ਹੋਏ ਤਾਂ ਲਿਖੀਐ ਲੇਖੇ ਹੋਏ ਵਿਨਾਸ਼, ਨਾਨਕ ਵੱਡਾ ਆਖੀਐ ਆਪੇ ਜਾਣੇ ਆਪ, ਸਾਲਾਹੀ ਸਾਲਾਹੇ ਏਤੀ ਸੁਰਤ ਨਾ ਪਾਈਆ, ਨਦੀਆ ਅਤੇ ਪਾਹ ਪਵੇ ਸਮੁੰਦ ਨਾ ਜਾਣੇ, ਸਮੁੰਦ ਸਾਧ ਸੁਲਤਾਨ ਗੇਹਰਾ ਸੇਤੀ ਮਾਲ ਧਨ, ਕੀੜੀ ਤੁਲਨਾ ਹੋਵਣੀ ਜੇ ਤਿਸ ਮਨੋ ਨਾ ਵੀਸਰੈ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨੇ ਦੇਣ ਨਾ ਅੰਤ, ਅੰਤ ਨਾ ਵੇਖਣ

ਖਾਏ। ਕੇਤਿਆਂ ਦੂਖ ਭੂਖ ਸਦਮਾਰ, ਇਹ ਭੇਦਾ ਤੇਰੀ ਦਾ ਤਾਰ, ਬੰਦ ਖਲਾਸੀ ਭਾਣੇ ਹੋਏ, ਹੋਰ ਆਖ ਨਾ ਸਕੈ ਕੋਏ, ਜੇ ਕੋ ਖਾਏ ਕਾਖਣ ਪਾਏ।

ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ ਸੋ ਪਾਤ ਸਾਹੋ ਸਾਹਾਂ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਪ ਝੋਲੀ।

ਹੋਵੇ ਲੱਖ ਵੀਸ ਲੱਖ ਲੱਖ ਗੇੜਾ ਆਖੀਏ ਏਕ ਨਾਮ ਜਗਦੀਸ਼ ਏਤ ਰਾਏ ਪਤ ਪੌੜੀਆ ਚੜੀਆ ਹੋਏ ਅਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ

ਜੋ ਸਤ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁਤੀ ਥਿਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸਵੇ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਦ

ਪੈ ਜਾਏ। ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ, ਕੇਤੇ ਪੌਣ ਪਾਣੀ ਵੈ ਸੰਤਰ, ਕੇਤੇ ਕਾਨ ਮਹੇਸ਼, ਕੇਤੇ ਵਰਮੈ ਘਾੜਤ ਘੜੀਐ ਹੈ।

ਪਾਤ ਨਰਿੰਦ ਕੇਤੀਆ ਸੁਰਤੀ ਸੇਵ ਕੇਤੇ ਨਾਨਕ ਅੰਤ ਨਾਂਤ ਗਿਆਨ ਖੰਡਮੇ ਗਿਆਨ ਪ੍ਰਚੰਡ ਤਥੇ ਨਾਦ ਵਿਨੋਦ ਕੋਟ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਥੈ ਘਾੜਤ ਘੜੀਆ ਬਾਤ ਅਨੂਪ ਤਾਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿੱਛੈ ਪਛਤਾਏ ਤਥੈ ਘੜੀਐ ਸੁਰਤ ਮਤ ਮਨ ਬੁੱਧ ਤਥੈ ਘੜੀਐ ਸੁਰਾਂ ਸਦਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਥੈ ਹੋਰ ਨ ਕੋਈ ਹੋਰ ਤਥੈ ਜੋਤ ਮਹਾਂਬਸੂਰ ਤਿਨ ਮਹਿ ਰਾਮ ਰਿਆ ਭਰਪੂਰ ਤਥੈ ਸੀਤੋ ਸੀਤਾ ਮਹਿਮਾ ਮਾਹੇ ਤਾ ਕੇ ਰੂਪ ਨ ਕਥਨੇ ਜਾਹੇ ਨਾ ਉਹ ਮਰੇ ਨਾ ਠਾਕੇ ਜਾਹੇ ਜਿਨਕੈ ਰਾਮ ਵਸੈ ਮਨ ਮਾਹੇ ਤਥੈ ਭਗਤ ਵਸੈ ਖੇਲੋ ਕਰੇ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਥੈ ਖੰਡ ਮੰਡੋ ਵਰ ਭੰਡ ਜੇ ਕੋ ਕਥੈ ਤਾਂ ਅੰਤ ਨਾ ਅੰਤ ਤਥੈ ਲੋ ਆਕਾਰ ਜੇ ਜੇ ਹੁਕਮ ਤਵੇ ਤਿਵਕਾਰ ਵੇਖੈ ਵਿਖਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀ ਸੁਨਿਆਰ ਅਹਿਣ ਮਤ ਬੇਦ ਅਥਿਆਰ ਪਾਉ ਖੱਲਾ ਅਗਨ ਤਪਤਾਉ ਭਾਂਡਾ ਪਾਉ ਅੰਮ੍ਰਿਤ ਢਾਲ ਘੜੀਏ ਸਭ ਸੱਚੀ ਟਕਸਾਲ ਜਿਨ ਕੋ

ਟੇਮ ਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਬਾਗ ਪਾਤਸ਼ਾਹੀ ਦਸਵੀਂ ਛਪਾ ਛੰਦ ਤਵਾ ਪ੍ਰਸਾਦ। ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਰੂਪ ਰੰਗ ਅਰ ਰੇਖ ਭੇਖ ਕਉ ਕਹਿ ਨਾ ਸਕਤ ਕਹਿ ਅਚਲ ਮੂਰਤ ਅਨੁਭਵ ਪ੍ਰਕਾਸ਼ ਮਿੱਤੋ ਕਹੀ ਜੈ ਕੋਟ ਇੰਦਰ ਇੰਦਰਾਣ ਸ਼ਾਹ ਸ਼ਹਾਣ ਗਿਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਵਣਤਨ ਕੈਤ ਤਵਾ ਸਰਬ ਨਾਮ ਕਥੈ ਕਵਣ ਕਰਮ ਨਾਮ ਬਰਨ ਸਮਤ ਪ੍ਰਿਯੰਕ ਪ੍ਰਿਆ ਛੰਦ ਨਮਸਤੰ ਅਕਾਲੇ ਨਮਸਤੰ ਕਿਰਪਾਲੇ ਨਮਸਤੰ ਅਰੂਪੇ ਨਮਸਤੰ ਅਨੂਪੇ ਨਮਸਤੰ ਅਭੇਖੇ ਨਮਸਤੰ ਅਲੇਖੇ ਨਮਸਤੰ ਅਕਾਏ ਨਮਸਤੰ ਅਜਾਏ ਨਮਸਤੰ ਅਗੰਜੇ ਨਮਸਤੰ ਅਭੰਜੇ ਨਮਸਤੰ ਅਨਾਮੇ ਨਮਸਤੰ ਅਠਾਮੇ ਨਮਸਤੰ ਅਕਰਮੰ ਨਮਸਤੰ ਅਧਰਮੰ ਨਮਸਤੰ ਅਨਾਮਨ ਨਮਸਤੰ ਅਧਾਮਨ ਨਮਸਤੰ ਅਜੀਤੇ ਨਮਸਤੰ ਅਭੀਤੇ ਨਮਸਤੰ ਅਬਾਹੇ ਨਮਸਤੰ ਅਟਾਹੇ ਨਮਸਤੰ ਅਨੀਲੇ ਨਮਸਤੰ ਅਨਾਦੇ ਨਮਸਤੰ ਅਛੇਦੇ ਨਮਸਤੰ ਅਗਾਦੇ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਉਦਾਰੇ ਨਮਸਤੰ ਅਪਾਰੇ ਨਮਸਤੰ ਸੋ ਏਕੈ ਨਮਸਤੰ ਅਨੇਕੈ ਨਮਸਤੰ ਅਭੂਤੇ ਨਮਸਤੰ ਅਜੂਪੇ ਨਮਸਤੰ ਨਿਰਕਰਮੇ ਨਮਸਤੰ ਨਿਰਭਰਮੇ ਨਮਸਤੰ ਨਿਰਦੇਸੇ ਨਮਸਤੰ ਨਿਰਭੇਸੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਧਾਤੇ ਨਮਸਤੰ ਨਿਰਘਾਤੇ ਨਮਸਤੰ ਨਿਰਧੂਤੇ ਨਮਸਤੰ ਅਭੂਤੇ।

ਨਮਸਤਾਂ ਅਬਾਹੇ, ਨਮਸਤਾਂ ਤਰ ਵਰਗੇ, ਨਮਸਤਾਂ ਅਸਰਗੇ, ਨਮਸਤਾਂ ਪਰਭੋਗੇ, ਨਮਸਤਾਂ ਸੁਜੋਗੇ, ਨਮਸਤਾਂ ਅਰੰਗੇ, ਨਮਸਤਾਂ ਅਭੰਗੇ, ਨਮਸਤਾਂ ਅਗੰਮੇ, ਨਮਸਤਸ ਰਮੇ, ਨਮਸਤਾਂ ਜਰਾਸਰੇ, ਨਮਸਤਾਂ ਨਿਰਾਸਰੇ, ਨਮਸਤਾਂ ਅਜਾਤੇ, ਨਮਸਤਾਂ ਅਪਾਤੇ, ਨਮਸਤਾਂ ਅਮਜਵੇ, ਨਮਸਤਸ ਅਜਵੇ, ਅਦੇਸਨ ਅਦੇਸੇ, ਨਮਸਤੰ ਅਭੇਸੇ, ਨਮਸਤੰ ਨਿਰਧਾਮੇ, ਨਮਸਤੰ ਨਿਰਭਾਮੇ, ਨਮੋ ਸਰਵ ਕਾਲੇ, ਨਮੋ ਸਰਵ ਦਿਆਲੇ, ਨਮੋ ਸਰਵ ਰੂਪੇ, ਨਮੋ ਸਰਵ ਭੂਪੇ, ਨਮੋ ਸਰਵ ਖਾਪੇ, ਨਮੋ ਸਰਵ ਥਾਪੇ, ਨਮੋ ਸਰਵ ਕਾਲੇ, ਨਮੋ ਸਰਵ ਪਾਲੇ, ਨਮਸਤਸ ਦੇਵੈ, ਨਮਸਤੰ ਅਭੇਵੈ, ਨਮਸਤੰ ਅਜਨਮੇ, ਨਮਸਤੰ ਸੋਬਨਮੇ, ਨਮੋ ਸਰਵ ਗਾਉਣੇ, ਨਮੋ ਸਰਵ ਭਾਉਣੇ, ਨਮੋ ਸਰਵ ਰੰਗੇ, ਨਮੋ ਸਰਵ ਭੰਗੇ, ਨਮੋ ਕਾਲ ਕਾਲੇ, ਨਮਸਤਸ ਦਿਆਲੇ, ਨਮਸਤੰ ਅਵਰਨੇ, ਨਮਸਤੰ ਅਮਰਨੇ, ਨਮਸਤੰ ਜਰਾਰੰ, ਨਮਸਤੰ ਕਰਤਾਰੰ, ਨਮੋ ਸਰਵ ਧੰਦੇ, ਨਮੋਸਤ ਅਬੰਦੇ, ਨਮਸਤੰ ਨਿਰਸਾਕੇ, ਨਮਸਤੰ ਨਿਰਬਾਕੇ, ਨਮਸਤੰ ਰਹੀਮੇ, ਨਮਸਤੰ ਕਰੀਮੇ, ਨਮਸਤੰ ਅਨੰਤੇ, ਨਮਸਤੰ ਮਹੰਤੇ, ਨਮਸਤਸ ਰਾਗੇ, ਨਮਸਤੰ ਸੁਹਾਗੇ, ਨਮੋ ਸਰਵ ਸੋਖੰ, ਨਮੋ ਸਰਵ ਪੋਖੰ, ਨਮੋ ਸਰਵ ਕਰਤਾ, ਨਮੋ ਸਰਵ ਹਰਤਾ, ਨਮੋ ਜੋਗ ਜੋਗੇ, ਨਮੋ ਭੋਗ ਭੋਗੇ,

ਧਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮ ਅਲਖ ਕਰਮਨ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਭਾਨੇ ਸਰਬੰਗ ਮਾਨੇ ਸਰਬੰਗ ਪ੍ਰਾਣੰ ਸਰਬੰਗ ਤ੍ਰਾਣੰ ਸਰਬੰਗ ਭੁਗਤਾ ਸਰਬੰਗ ਜੋਗਤਾ

ਸਰਬ ਵਿਸਰ ਰਚਿਓ ਸਿਅੰਬ ਕਰਨ ਭੰਜਨ ਹਾਰ ਕਾਲ ਹੀਨ ਕਲਾ ਸੰਯੁਕਤ ਅਕਾਲ ਪੁਰਖ ਦੇਸ ਧਰਮ ਧਾਮ ਸੋ ਪਰਮ ਰਹਿਤ ਅਭੂਤ ਅਲਖ ਭੇਸ ਅੰਗ ਰਾਗ ਨਾ ਰੰਗ ਜਾਕੇ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ ਭੰਜਨ ਮੁਕਤਾਏ ਕਾਮ ਆਪ ਰੂਪ ਅਮੀਕ ਅਨੁਸਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਬ ਭੰਜਨ ਆਦ ਰੂਪ ਅਸੂਤ ਅੰਗਹੀਣ ਅਭੰਗ ਅਨਾਤਮ ਏਕ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤਪਾਰ ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਭੇਖ ਸਰਬ ਸ਼ਾਸਤਰ ਨ ਜਾਣੀ ਜੇ ਰੂਪ ਰੰਗਾ ਰੇਖ ਪਰਮ ਵੇਦ ਪ੍ਰਾਣ ਜਾ ਕੇ ਨੇਤ ਭਗਤ ਨਿਤ ਕੋਟ ਸਿਮਰਤ ਪਾਨ ਸ਼ਾਸਤਰ ਨ ਆਵੇ ਬਹੁ ਚਿਤ ਮਤ ਭਾਰ ਸ਼ਾਂਤਾ ਪ੍ਰਸਾਦ ਗੁਣਗਨ ਅਧਾਰ ਮਹਿਮਾ ਅਪਾਰ ਆਸਨ ਅਭੰਗ ਉਪਮਾ ਅਨੰਗ ਅਨਭਉ ਪ੍ਰਕਾਸ਼ ਨਿਸਦਿਨ ਅਨਾਸ ਆ ਜਾਨ ਬਾਹੋ ਸ਼ਾਹਾਨ ਸ਼ਾਹ ਰਾਜਾਂ ਰਾਜ ਭਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਇੰਦਰਾਨ ਇੰਦਰ ਬਾਲਾਨ ਬਾਲ ਰੰਕਾਂ ਰੰਗ ਕਾਲਾਨ ਕਾਲ ਅਨਭੂਤ ਅੰਗ ਆਭਾ ਅਭੰਗ ਗਤਮਿਤ ਅਪਾਰ ਗੁਣਗਨ ਉਧਾਰ ਮੁਨਗਨ ਪ੍ਰਣਾਮ ਨਿਰਭੈ ਨਿਕਾਮ ਅਦਤ ਪ੍ਰਚੰਡ ਮਿਤ ਅਖੰਡ ਅਲਸੈ ਕਰਮ ਅਦ੍ਰਸੈ ਧਰਮ ਸਰਬਾ ਪ੍ਰਣਾਡਿਆ ਅੰਡਡ ਵਾਡਿਆ ਚਾਚਰੀ ਛੰਦ ਤਾ ਪ੍ਰਸਾਦ ਗੋਬਿੰਦੇ ਮਕੰਦੇ ਉਦਾਰੇ ਅਪਾਰੇ ਹਰੀਆਂ ਕਰੀਆਂ ਨਾਮੇ ਅਕਾਮੇ ਭਯੰਗ ਪ੍ਰਿਆ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨਿਆ ਚਤਰ ਚੱਕਰ ਦਾਨਿਆ ਚਾਚਰੀ ਛੰਦ ਨਾ ਸਤਰ ਨਾ ਮਿੱਤਰ ਨਾ ਭਰਮ ਨਾ ਪਿੱਤਰ ਨਾ ਕਰਮ ਨਾ ਕਾਏ ਅਜਨਮ ਅਜਾਏ ਨਾ ਚਿੱਤਰ ਨਾ ਮਿੱਤਰ ਪਰੇ ਹੈ ਪਵਿੱਤਰ ਪ੍ਰਤੀਸੈ ਅਦਿਸੈ ਅਦ੍ਰਿਸੈ ਅਕ੍ਰਿਸੈ ਭਗਵਤੀ ਛੰਦ ਤਾ ਪ੍ਰਸਾਦ ਕਾਤੇ ਕੇ ਆਸ਼ਿਰ ਦੇਸੇ ਕੇ ਆ ਭਿਜ ਭੇਸੇ ਕੇ ਆ ਗੰਜ ਕਰਮੇ ਕੇ ਆ ਭੰਜ ਭਰਮੇ ਕੇ ਆ ਭਿਜ ਲੋਕੇ ਕੇ ਆਦਤ ਸੋਕੇ ਕੇ ਅਵਧੂਤ ਬਰਨੇ ਕੇ ਬਭੂਤ ਕਰਨੇ ਕੇ ਰਾਜੰਗ ਪ੍ਰਵਾਹ ਹੈ ਕੇ ਧਰਮ ਤਜਾ ਹੈ ਕੇ ਆਸੋਖ ਬਰਨੇ ਕੇ ਸਰਬਾ ਆਭਰਨੇ ਕੇ ਜਗਤੰ ਕ੍ਰਿਤੀ ਹੈ ਕੇ ਸ਼ਤਰੰਗ ਛਤਰੀ ਹੈ ਕੇ ਬ੍ਰਹਮੰ ਸਰੂਪੇ ਕੇ ਅਨਪਾ ਅਨੂਪੇ ਕੇ ਆਦੇਵ ਹੈ ਕੇ ਆਪ ਅਭੇਵ ਹੈ ਕੇ ਚਤਰੰਗ ਬਹੀਨੇ ਕੇ ਏਕੇ ਅਧੀਨੇ ਕੇ ਰੋਜ਼ੀ ਰਜ਼ਾਕੇ ਰਹੀਮੇ ਰਹਾਕੇ ਕੇ ਪਾਕ ਬਿਆਬ ਹੈ ਕੇ ਗੈਬਲ ਗੈਬ ਹੈ ਕੇ ਆਪਲ ਗਨਾਹ ਹੈ ਕੇ ਸਾਹਨ ਸ਼ਾਹ ਹੈ ਕੇ ਕਾਰਨ ਕਨਿੰਦ ਹੈ ਕੇ ਰੋਜ਼ੀ ਦੇਹੰਦ ਹੈ ਕੇ ਰਾਜਕ ਰਹੀਮ ਹੈ ਕੇ ਕਰਮੰ ਕਰੀਮ ਹੈ ਕੇ ਸਰਬੰਗ ਕਲੀ ਹੈ ਕੇ ਸਰਬੰਗ ਦਲੀ ਹੈ ਕੇ ਸਰਬਤਰ ਮਾਨਿਆ ਹੈ ਕੇ ਸਰਬਤਰ ਦਾਨਿਆ ਹੈ ਕੇ ਸਰਬਤਰ ਗਾਉਣੇ ਕੇ ਸਰਬਤਰ ਭਾਉਣੇ ਕੇ ਸਰਬਤਰ ਦੇਸ ਹੈ ਕੇ ਸਰਬਤਰ ਭੇਸ ਹੈ ਕੇ

ਕਿ ਸਰਬੱਤਰ ਦੇਸਾ, ਕਿ ਸਰਬੱਤਰ ਭੇਸਾ, ਕਿ ਸਰਬੱਤਰ ਕਾਲਾ, ਕਿ ਸਰਬੱਤਰ ਪਾਲਾ, ਕਿ ਸਰਬੱਤਰ ਹੰਤਾ, ਕਿ ਸਰਬੱਤਰ ਗੰਤਾ, ਕਿ ਸਰਬੱਤਰ ਭੇਕੀ, ਕਿ ਸਰਬੱਤਰ ਭੇਖੀ, ਕਿ ਸਰਬੱਤਰ ਕਾਜਾ, ਕਿ ਸਰਬੱਤਰ ਰਾਜਾ, ਕਿ ਸਰਬੱਤਰ ਸੁਖ ਹੈ, ਕਿ ਸਰਬੱਤਰ ਭੁੱਖ ਹੈ, ਕਿ ਸਰਬੱਤਰ ਤਰਾਣੇ, ਕਿ ਸਰਬੱਤਰ ਪ੍ਰਾਣੇ, ਕਿ ਸਰਬੱਤਰ ਦੇਸਾ, ਕਿ ਸਰਬੱਤਰ ਭੇਸਾ, ਕਿ ਸਰਬੱਤਰ ਮਨ ਹੈ, ਕਿ ਸਰਬੱਤਰ ਪ੍ਰਧਾਨ ਹੈ, ਕਿ ਸਰਬੱਤਰ ਜਾਪ ਹੈ, ਕਿ ਸਰਬੱਤਰ ਥਾਪ ਹੈ, ਕਿ ਸਰਬੱਤਰ ਭਾਨ ਹੈ, ਕਿ ਸਰਬੱਤਰ ਮਨ ਹੈ, ਕਿ ਸਰਬੱਤਰ ਇੰਦਰ ਹੈ, ਕਿ ਸਰਬੱਤਰ ਚੰਦਰ ਹੈ, ਕਿ ਸਰਬੰ ਕਲੀਮੇ, ਕਿ ਪਰਮੰ ਫਹੀਮੇ, ਕਿ

ਪ੍ਰਾਣੰ ਸਰਵੰ ਤ੍ਰਾਣੰ ਸਰਵੰ ਕਰਮੰ ਸਰਵੰ ਧਰਮੰ ਸਰਵੰ ਜੋਤਾ ਸਰਵੰ ਮੁਕਤਾ ਸਾਵਲ ਛੰਦ ਤਾ ਪ੍ਰਸਾਦ ਨਮੋ ਨਰਕ ਨਾਸੇ ਸਦਾ ਪ੍ਰਕਾਸ਼ੇ ਅਨੰਗੰ ਸਰੂਪੇ ਅਭੰਗੰ ਬਭੂਤੇ ਪਰਮਾਤਮ ਪਰਮਾਥੇ ਸਦਾ ਸਰਵ ਸਾਥੇ ਅਗਾਧ ਸਰੂਪੇ ਨਿਰਵਾਦ ਬਭੂਤੇ ਅਨੰਗੀ ਅਨਾਮੇ ਤਰਭੰਗੀ ਤਰਕਾਮੇ ਨਿਰਭੰਗੀ ਸਰੂਪੇ ਸਰਭੰਗੀ ਅਨੂਪੇ ਨਾ ਪੋਤਰ ਨਾ ਪੁੱਤਰ ਨਾ ਸਤਰ ਨਾ ਮਿੱਤਰ ਨਾ ਤਾਤ ਨਾ ਮਾਤ ਨਾ ਜਾਤ ਨਾ ਪਾਤ ਨਰਸਾਕੰ ਸਰੀਕ ਹੈ ਅਮਿਤੋ ਅਮੀਕ ਹੈ ਸਦੈਵੰ ਪ੍ਰਵਾਹ ਹੈ ਅਜੈ ਹੈ ਅਜਾ ਹੈ ਭਗਵਤੀ ਛੰਦ ਤਵਾ ਪ੍ਰਸਾਦ ਕੇ ਜ਼ਾਹਰ ਜਹੂਰ ਹੈ ਕੇ ਹਾਜ਼ਰ ਹਜ਼ੂਰ ਹੈ ਹਮੇਸਲ ਸਲਾਮ ਹੈ ਸਮਸਤਲ ਕਲਾਮ ਹੈ ਕੇ ਸਾਹਿਬ ਦਿਮਾਗ ਹੈ ਕੇ ਹੁਸਨ ਚਿਰਾਗ ਹੈ ਕੇ ਕਾਮਲ ਕਰੀਮ ਹੈ ਕੇ ਰਾਜ਼ਕ ਰਹੀਮ ਹੈ ਕੇ ਰੋਜ਼ੀ ਦੇਹੰਦ ਹੈ ਕੇ ਰਾਜ਼ਕ ਰਹਿੰਦ ਹੈ ਕਰੀਮਲ ਕਮਾਲ ਹੈ ਕੇ ਹੁਸਨ ਜਮਾਲ ਹੈ ਗਨੀਮਲ ਖਰਾਜ ਹੈ ਗਰੀਬ ਨਿਵਾਜ ਹੈ ਹਰੀਫੁਲ ਸਕਨ ਹੈ ਹਰਾਸਲ ਫਕਨ ਹੈ ਕਲੰਕਣ ਪ੍ਰਨਾਸ ਹੈ ਸਮਸਤਲ ਨਿਵਾਸ ਹੈ ਅਗੰਜਲ ਗਨੀਮ ਹੈ ਜ਼ਾਇਕ ਰਹੀਮ ਹੈ ਸਮਸਤਲ ਜ਼ਬਾਂ ਹੈ ਕਿ ਸਾਹਿਬ ਕਰਾ ਹੈ ਕਿ ਨਕਣ ਪ੍ਰਨਾਸ ਹੈ ਬੇਹਸਤਲ ਨਿਵਾਸ ਹੈ ਕਿ ਸਰਬਲ

ਗੁਰਬਰ ਅਕਾਲ ਕਰ ਕਰ ਪ੍ਰਣਾਮ ਚਰਨ ਨਾਮ ਅੰਛ ਜਗਾਤ ਅਜ ਨਾ ਬਾਤ ਅਨ ਝੰਜ ਗਾਤ ਅਨ ਰੰਜ ਬਾਤ ਅਣਠ ਭੰਡਾਰ ਅਣਠ ਅਪਾਰ ਆਢੀਠ ਧਰਮ ਅਤ ਢੀਠ ਕਰਮ ਅਨਬਰ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਸ਼ੰਤਾ ਪ੍ਰਸਾਦ ਕਰਨਾਲਿਆ ਹੈ ਅਰਕਾਲਿਆ ਹੈ ਖਲ ਖੰਡਨ ਹੈ ਮਹਿ ਮੰਡਨ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਵ ਅਬਾਰਨ ਹੈ ਤ੍ਰਿਤਕੇ ਧਨ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤੁਹਾ ਪ੍ਰਸਾਦ ਸਵਈਏ ਸਰਾਵਗ ਸੁਧ ਸਮੂਹ ਸਦਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ ਸੂਲ ਸਰਾਧਨ ਸੁਧ ਸਦਾਦਕ ਸੰਤ ਸਮੂਹ ਅਨੇਕ ਪਤੀ ਕੇ ਸਾਰੇ ਦੇਸ਼ ਕੋ ਦੇਖ ਰਿਓ ਮਤ ਕਉ ਨ ਦੇਖਿਅਤ ਪ੍ਰਾਣ ਪਤੀ ਕੇ ਸ੍ਰੀ ਭਗਵਾਨ ਕੀ ਭਾਇ ਕਿਰਪਾ ਹੂ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜੜ ਸੰਗ ਅਨੂਪ ਅਤੰਗ ਸੁਰੰਗ ਸਵਾਰੇ ਕੋਲ ਤਰੰਗ ਕਰੰਗ ਸੇ ਕੂਦਤ ਪੌਣ ਕੇ ਗੌਣ ਕੋ ਜਾਤ ਨਵਾਰੇ ਭਾਰੀ ਪਜਾਨ ਕੇ ਭੂਪ ਪਲੀ ਵਿਦ ਨਿਆਵਤ ਸੀਸ ਨਾ ਜਾਤ ਵਿਚਾਰੇ ਏਤੇ ਭੈ ਤੋ ਕਹਾ ਪੈ ਭੂਪਤ ਅੰਤ ਕਉ ਨੰਗ ਹੀ ਪਾਏ ਪਧਾਰੇ ਜੀਤ ਫਿਰੇ ਸਭ ਦੇ ਦਸਾਨ ਕੋ ਬਾਜਤ ਢੋਲ ਮਰਦੰਗ ਨਗਾਰੇ ਗੁੰਜਤ ਗੂੜਕ ਜਾਨ ਕੇ ਸੁੰਦਰ ਹਿੰਸਤ ਹੀ ਰਾਜ ਹਜਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੇ ਨਹੀਂ ਜਾਤ ਵਿਚਾਰੇ ਸਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸੁਧਾਰੇ ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੇਮ ਅਨੇਕ ਪ੍ਰਸਿੱਖੇ ਬੇਦ ਪ੍ਰਾਣ ਕਤੇਵ ਕਰਾਨ ਜਮੀਨ ਜਵਾਨ ਸਵਾਨ ਕੇ ਭੇਖਾ ਪੌਣ ਹਾਰ ਜਤੀ ਜਤ ਧੜ ਸਵੇ ਸੋ ਵਿਚਾਰ ਹਜ਼ਾਰ ਕ ਦੇਖੇ ਸਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨਾ ਲੇਖੇ ਸੁਧ ਸਪਾ ਦੁਰੰਤ ਦਵਾਹ ਸੋ ਸਾਜ ਸੁਨਾ ਦਰਜਾਨ ਦਲੇਂਗੇ ਭਾਰੀ ਗਮਾਨ ਭਰੇ ਮਨ ਮੇ ਕਰ ਪਰਵਤ ਪੰਖ ਹਲੇ ਨਾ ਹਲੇਂਗੇ ਤੋਰ ਅਰੀਨ ਮਰੋਰ ਮੁਆਸਨ ਮਾਤੇ ਮਤੰਗਨ ਮਾਨ ਮਲੇਂਗੇ ਸਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੇਂਗੇ ਵੀਰ ਅਪਾਰ ਬੜੇ ਬਰਿਆਰ ਅਵਚਾਰੇ ਸਾਰ ਕੀ ਧਾਰ ਪਛਈਆ ਤੋਰਤ ਦੇਸ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋਰ ਨਹਾਰ ਸੋ ਬਾਤਨ ਹੀ ਚਕਚਾਰ ਲਵਈਆ ਸਾਹਿਬ ਸਰੀ ਸਭ ਕੋ ਸਰਨਾਇਕ ਜਾਚਕ ਅਨੇਕ ਸੋ ਏਕ ਦਵਈਆ ਦਾਨਵ ਦੇਵ ਫਨਿੰਦ ਨਸਾਚਰ ਭੂਤ ਭਵਿੱਖ ਭਵਾਨ ਜਪੇਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੇਂਗੇ ਪੁਨ ਪ੍ਰਤਾਪਨ ਬਾਟ ਜੈ ਤਨ ਪਾਪਨ ਕੇ ਬਹੁ ਪੁੰਜ ਖਪੇਂਗੇ ਸਾਧ ਸਮੂਹ ਪ੍ਰਸੰਨ ਫਿਰੇ ਜਗ ਸਤਬ ਸਵੇ ਅਬ ਲੋਕ ਚਪੇਂਗੇ ਮਾਨਵ ਇੰਦਰ ਗਜਿੰਦਰ ਨਰਾਧਵ ਜੌਂਤ ਲੋਕ ਕੋ ਰਾਜ ਕਰੇਂਗੇ ਕੋਟ ਸਨਾਨ ਗਜਾਤ ਇਕਤਾ ਅਨੇਕ ਸਵੰਬਰ ਸਾਜ ਬਣੇਂਗੇ ਬ੍ਰਹਮ ਮਹੇਸ਼ਰ ਬਿਸਨ ਸੱਚੀ ਪਤ ਅੰਤ ਫਸੇ ਜਾਂ ਫਾਸ ਪਰੇਂਗੇ ਜੇ ਨਰ ਸਰੀ ਪਤ ਕੇ ਪ੍ਰਾਸੈ ਪਗ ਤੇ ਨਰ ਫੇਰ ਨ ਦੇਹ ਤਰੇਂਗੇ ਕਹਾਂ ਪਿਓ ਜੋ ਦੋ ਲੋਚਨ ਮੂੰਦ ਕੈ ਬੈਠ ਰਿਹੋ ਪਗ ਧਿਆਨ ਲਗਾਇਓ ਨਾਥ ਫਿਰਿਓ ਲੀਏ ਸਾਧ ਸਮੁੰਦਨ ਲੋਕ ਗਿਓ ਪਰਲੋਕ ਗਵਾਇਓ ਬਾਸ ਕੀਓ ਬਖਿਆਨ ਸੋ ਬੈਠ ਕੇ ਐਸੇ ਹੀ ਐਸੋ ਬੈਸ ਬਤਾਓ ਸਾਚ ਕਹੋ ਸੁਣ ਲਿਓ ਸਵੈ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ ਕਾਹੂ ਲੈ ਪਹਾਨ ਪੂਜ ਤਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਕਾਹੂ ਲੈ ਪਹਾਨ ਪੂਜ ਤਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਵਾਚੀ ਦਸਾਵੇਂ ਕਾਹੂ ਪਛਾਂ ਕੋ ਸੀਸ ਨਵਾਇਓ ਕਹੂ ਬਤਾਨ

ਕਉ ਬਤਾਨ ਕੋ ਪੂਜਤ ਹੈ ਪਸ ਕਉ ਮਰਤਾਨ ਕੋ ਪੂਜਨ ਧਾਇਓ ਕੂਰ ਕਿਰਿਆ ਉਰਜੋ ਸਭੀ ਜਗ ਸਰੀ ਭਗਵਾਨ ਕੋ ਭੇਦ ਨਾ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਵਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਾਨਣ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪਤਪਾਰਾ ਹਮਰੇ ਦੁਸ਼ਟ ਸਭ ਤੁਮ ਘਾਵੋ ਆਪ ਹਾਥੇ ਮੋਹੇ ਬਚਾਵੋ ਸੁਖੀ ਵਸੈ ਮੋਰੋ ਪਰਵਾਰਾ ਸੇਵ ਸਿੱਖ ਸਭੈ ਕਰਤਾਰਾ ਹੋ ਰੱਛਾ ਨਿਜ ਕਰ ਦੈ ਕਰਿਆ ਸਭ ਬੈਰਨ ਕਉ ਆਸ ਕਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਛਾੜ ਕੋਈ ਅਵਰ ਨਾ ਧਿਆਉ ਜੋ ਵਰ ਚਾਹੂ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਆ ਚੁਣ ਚੁਣ ਸਤਰ ਹਮਾਰੇ ਮਾਰੀਆ ਆਪ ਹਾਦੈ ਮੁਝੇ ਅਵਰੀਆ ਮਨ ਕਾਲ ਕਾ ਤਰਾਸ ਨਵਰੀਆ ਹੂਜੋ ਸਦਾ ਹਮਾਰੇ ਪੱਛਾ ਸਰੀਅ ਤੁਜੋ ਕਰਿਓ ਰੱਛਾ ਰਾਖ ਲਿਓ ਮੈ ਰਾਖਣ ਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੀਨ ਬੰਦ ਦੁਸਟਨ ਕੇ ਹੰਤਾ ਤੁਮ ਹੋ ਪੁਰੀ ਚਤੁਰ ਦੁਸ਼ਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸ਼ਿਵ ਜੀ ਅਵਤਾਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮ ਜੋਤੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੈਨ ਜਛਨ ਉਪਜਾਇਓ ਆਦਿ ਅੰਤ ਏਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਵਗਨ ਕੋ ਸਭਗਨ ਸੁਖ ਦਿਓ ਸਤਰੰਗ ਕੋ ਪਲਮੋ ਬਦ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸਤੂਲਾ ਸਾਪਾ ਕਿਰਪਾ ਦਿਸ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਣੈ ਕਟ ਕਟ ਕੇ ਪਟ ਪਟ ਕੀ ਜਾਣੈ ਜਬਤ ਕਰ ਕਰਾ ਕਰਤਾਰਾ ਪ੍ਰਜਾ ਧਰ ਤਵ ਦੇਹ ਅਪਾਰਾ ਜਬ ਆਕਰ ਕਰਤ ਹੂੰ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸ੍ਰਿਸ਼ ਸਭ ਧਾਰੈ ਆਪ ਆਪਣੀ ਬੂਝ ਅਚਾਰੈ ਤੁਮ ਸਭੀ ਤੇ ਰਹਿਤ ਨਿਰਾਲਮ ਜਾਨਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਵਕਾਰ ਨਿਰਲੰਬ ਆਦਿ ਅਨੀਲ ਅਨਾਦ ਅਸੰਭ ਤਾਕਾ ਮੂੜ ਅਚਾਰਤ ਭੇਦਾ ਜਾਂ ਕੋ ਭੇਵ ਨਾ ਪਾਪ ਤਵੇਦਾ ਤਾਂ ਕੋ ਕਰ ਪਾਹਨ ਅਨਮੰਤ ਮਹਾਮੂਲ ਕਚ ਭੇਦ ਨਾ ਜਾਣਤ ਮਹਾਦੇਵ ਕੋ ਕੈ ਸਦਾ ਸਿਵ ਨਿਰੰਕਾਰ ਕਾ ਚਿੰਤ ਨਹ ਭੇਵ ਆਪ ਆਪਣੀ ਬਧੈ ਜੇਤੀ ਵਰਣਤ ਭਿਨ ਭਿਨ ਤਿਹ ਤੇਤੀ ਤੁਮਰਾ ਲਖਨ ਜਾਇਬ ਸਾਰਾ ਕਹਿਵੇ ਸਜਾ ਪ੍ਰਥਮ ਸੰਸਾਰਾ ਏਕੇ ਰੂਪ ਅਨੂਪ ਸਰੂਪਾ ਰੰਗ ਭਿਓ ਰਾਵ ਕਹੀ ਭੂਪਾ ਅੰਡ ਜੇਰ ਸੇ ਤਜਕੀਨੀ ਉਤਬਜ ਖਾਨ ਬਾਹੋ ਰਚਦੀਨੀ ਕਹੂੰ ਫੂ ਰਾਜਾ ਹਵਾ ਬੈਠਾ ਕਹੂੰ ਸਿਮਟ ਭਿਓ ਸੰਕਰ ਅਕੇਠਾ ਸਿਗਰੀ ਸ੍ਰਿਸ਼ਟ ਦਿਖਾਏ ਅਚੰਭਵ ਆ ਜਗਾ ਸਰੂਪ ਸੇ ਅੰਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਅਵਾਰ ਅਸਿੱਖ ਸੰਗਰ ਦੁਸ਼ਟ ਜਿਤੇ ਉਠਪਤ ਉਤਪਾਤਾ ਸਕਲ ਮਰੇਸ਼ ਕਰੋ ਰਣਕਾਤਾ ਜੇ ਅਸਤ ਤਬ ਸਰਨੀ ਪਰੇ ਤਿਨਕੇ ਦੁਸ਼ਟ ਦੁਖਤ ਮਰੇ ਪੁਰਖ ਜਾਨ ਭਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਵਾਰ ਧਿਆਏ ਹੈ ਤਾਂ ਕੇ ਕਾਲ ਨਿਕਟ ਨੈ ਐ ਹੈ ਰੱਛਾ ਹੋਏ ਤਾਂ ਸਭ ਕਾਲਾ ਦੁਸ਼ਟ ਅਰਿਸ਼ਟ ਰਹਿ ਤਤਕਾਲਾ ਕਿਰਪਾ ਦ੍ਰਿਸ਼ਤਨ ਜਾਏ ਨਹਰਿਓ ਤਾਂ ਕੇ ਤਾਪ ਤਨਕ ਮੈਂ ਹਰ ਹੋ ਰਿੱਧ ਸਿੱਧ ਘਰਮੋ ਸਭ ਹੋਈ ਦੁਸ਼ਟ ਸ਼ਾਸ਼ਵਾ ਸਕੇ ਨਾ ਕੋਈ ਏਕ ਵਾਰ ਜਨ ਤੁਮੇ ਸਵਾਰਾ ਕਾਲ ਪਾਤੇ ਤਾਹੇ ਅਬਾਰਾ ਜਨਰਲ ਨਾਮ ਤਿਉਹਾਰੋ ਕਾ ਦਾਰਿਦ ਦੁਸ਼ਟੋ ਤੇਰਾ ਖੜ ਕੇ ਤੁਮੇ ਸਰਨ ਤਿਹਾਰੀ ਆਪ ਹਾਦੇ ਲਿਹੋ ਅਬਾਰੀ ਸਰਬ ਠੋਰ ਮੋ ਸਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾਂ ਪੂਰਨ ਸਵਰਾਤਾ ਕਿਰਵਕ ਸਕਲ ਦੇ ਕੋ ਹਰਤਾ ਦੁਸ਼ਟ ਡੋਕਿਅਨ ਕੋ ਛਾ ਕਰਤਾ ਸਰੀ ਅਤੁਜਾ ਭੈ ਦਿਆਲਾ ਪੂਰਨ ਕਰਾਂ ਗ੍ਰੰਥ ਤਤਕਾਲਾ ਮਨ ਬਾਂਛਤ ਫਲ ਪਾਵੇ ਸੋਈ ਦੁਖ ਨਾ ਤਸੈ ਵਿਆਪਤ ਕੋਈ ਅੜਿਲ ਸੁਣੇ ਗੁੰਗ ਜੋ ਜਾਹੇ ਸੁਰਸ ਨਾ ਪਾਵੇ ਸੁਣੇ ਮੂੜ ਚਿਤ ਲਾਏ ਚਤੁਰਤਾ ਆਵੇ ਦੁਖ ਦਰਦ ਭਾਉ ਨਿਕਟ ਨਾ ਤਿਰ ਨਰ ਕੇ ਰਹੇ ਹੋ ਜੋ ਜਾ ਕੀ ਏਕ ਵਾਰ ਚੌਪਈ ਕੋ ਕਹਿ ਚੌਪਈ ਸੰਬਤ ਸਤਰਾ ਸਹਿਸਪਣੀਜੈ ਅਰਧ ਸਹਿਸਪਨ ਤੀਨ ਕਹਿਜੈ ਭਾਦਰ ਸ੍ਰੀ ਅਸ਼ਟਮੀ ਰਵ ਬਾਰਾਂ ਤੀਰ ਤਦਰਵ ਗ੍ਰੰਥ ਸਦਾਰਾ ਸਵਈਆ ਆਏ ਗਹਿ ਜਪਤੇ ਤੁਮਰੇ ਤਪਤੇ ਕੋ ਆ
पाएंग जबते तुमरे तबते को आखतरे नहीं आन्यो राम रहीम प्राण करान अनेक अहे मत एक न मान्यो सिमरत शास्त्र वेद सब भेद कहे हम एक न जान्यो श्री असपान कृपा तुमरी कर मैं न क्यों सब तोहे बखान्यो दोहरा सगल द्वार को छाड़।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇਕ ਓਅੰਕਾਰ। ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ, ਮਨ ਵਜਿਆ ਵਾਧਾਈਆ, ਰਾਗ ਰਤਨ ਪਰਵਾਰ ਪਰਿਆ, ਸ਼ਬਦ ਗਾਵਣ ਆਈਆ, ਸ਼ਬਦ ਤਾਂ ਗਾਵ ਹਰੀ ਕੇਰਾ, ਮਨ ਜਿਨੀ ਬਸਾਇਆ, ਕਹ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ, ਤੂੰ ਸਦਾ ਰਹਰ ਨਾਲੇ ਅਨਾਰ, ਤੂੰ ਮਨ ਮੇਰੇ ਦੂਤ ਸਾਹਿਬ ਵਸਾਰਨਾ, ਅੰਗੀ ਕਾਰੋਹ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗਲਾਂ ਸਮਰਾਜ ਸਵਾਮੀ, ਸੋਕੋ ਮਨੋ ਬਸਾਰੇ, ਕਹ ਨਾਨਕ ਮਨ ਮੇਰੇ ਸਦਾ ਰਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹ ਨਾਨਕ ਸੱਚੇ ਸਾਹਿਬ ਕਾ ਨਾਹੀ ਘਰ ਤੇਰੇ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ, ਕਰ ਸਾਂ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਭਜਾਈਆ, ਸਦਾ ਕੁਰਬਾਨ ਕੀਤਾ ਗੁਰ ਬਿਟੋ, ਜਿਸ ਦੀਆ ਇਹ ਵਡਿਆਈਆ, ਕਹ ਨਾਨਕ ਸੁਣ ਸੰਤੋ ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸਭ ਤਿਤ ਘਰ ਸੁਭਾਗਾ, ਘਰ ਸੁਭਾਗਾ ਸਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਵਸ ਕੀਤੇ, ਕਾਲ ਕੰਟਕ ਮਾਰਿਆ, ਤਰ ਕਰਮ ਪਾਇਆ, ਤੁਧ ਜਨ ਕੋ ਸੇ ਨਾਮ ਹਰ ਕਹਿ ਲਾਗੇ, ਕਹ ਨਾਨਕ ਤਹ ਸੁਕੋਆ, ਤਿਤ ਘਰ ਅਨਹਦ ਵਾਜੇ, ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਵਾਜੋ, ਕਿਆ ਕਰੇ ਵੇਚਾਰੀਆ, ਤਦ ਬਾਤ ਸਮਰੱਥ ਕੋਏ ਨਾਹੀ, ਕਿਰਪਾ ਕਰ ਬਨਵਾਰੀਆ, ਇਸ ਨੂੰ ਹੋਰ ਥਾਂ ਨਾਹੀ, ਸਬਦ ਲਾਗ ਸਵਾਰੀਆ, ਕਹਿ ਨਾਨਕ ਲਿਵੈ ਵਾਜੋ, ਕਿਆ ਕਰੇ ਵੇਚਾਰੀਆ, ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਰਵੇ ਕੱਟੇ ਗਿਆਨ ਅੰਜਨ ਸਾਰਿਆ, ਅੰਦਰੋਂ ਜਿਨਕਾ ਮੋਹ ਟੁੱਟਾ, ਤਿਨਕਾ ਸਭ ਸੱਚੇ ਸਵਾਰਿਆ, ਕਹੇ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ, ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੇ, ਪਾਵੇ ਤਾਂ ਸੋ ਜਾਂਦੇ, ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ, ਇਕ ਭਰਮ ਭੁੱਲ ਫਰਹ ਦਿਸ ਇਕ ਨਾਮ ਲਾਗ ਸਵਾਰਿਆ, ਗੁਰਪ੍ਰਸਾਦੀ ਮਨ ਭਿਆ ਨਿਰਮਲ, ਜਿਨਾ ਭਾਣਾ ਪਾਵੇ, ਕਹ ਨਾਨਕ ਜਿਹ ਦੇਹ ਪਿਆਰੇ ਸੋਈ ਜਨ ਪਾਵੇ, ਆਵਹੁ ਸੰਤ ਪਿਆਰਿਓ ਅਕਥ ਕੀ ਕਰੈ ਕਹਾਣੀ, ਕਰੇ ਕਹਾਣੀ ਅਕਥ ਕੇਰੀ ਕਿਤ ਦੁਆਰੈ ਪਾਈਐ, ਤਨ ਮਨ ਧਨ ਸਭ ਸੌ ਗੁਰ ਕੋ ਹੁਕਮ ਮੰਨਿਐ ਪਾਈਐ, ਹੁਕਮ ਮੰਨਿਓ ਗੁਰੂ ਕੇ ਰਾ ਗਾਵਹੁ ਸੱਚੀ ਬਾਣੀ, ਕਹ ਨਾਨਕ ਸੁਣਹੁ ਸੰਤੋ ਕਥਿਓ ਅਕਥ ਕਹਾਣੀ, ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੇ, ਤੂੰ ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੇ ਕੀਤੀ, ਜਿਨ ਟਕੌਲੀ ਪਾਈਆ, ਕੁਰਬਾਨ ਕੀਤਾ ਤਿਸੈ ਵਿਟੋ, ਜਿਨ ਮੋਹ ਮੀਠਾ ਲਾਇਆ, ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕਡੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੇ ਨਾਲੇ, ਸਾਹ ਤੇਰਾ ਚੱਲੇ ਨਾਹੀ ਤਿਸ ਨਾਲ ਕਿਉਂ ਚਿਤ ਲਾਈਐ, ਐਸਾ ਕੰਮ ਮੁੱਲੇ ਨਾ ਕੀਚੇ ਜਿਤ ਅੰਤ ਪੱਛੋਂ ਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤ ਨਾ ਪਾਇਆ ਕਿਨੇ ਤੇਰਾ, ਆਪਣਾ ਆਪ ਤੂੰ ਜਾਣੇ, ਜੀ ਅਜਨ ਸਭ ਖੇਲ ਤੇਰਾ, ਕਿਆ ਕੋ ਆਖ ਬਖਾਣੇ, ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗਤ ਪਾਇਆ, ਕਹਿ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ, ਸੁਰ ਨਰ ਮੁੰਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ, ਜੀ ਜੰਤ ਸਭ ਤਦ ਉਪਾਏ ਇਕ ਬੇਕ ਪਰਸਣ ਆਇਆ, ਲਭ ਲੋ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ, ਕਹਿ ਨਾਨਕ ਜਿਸ ਨੂੰ ਆਪ ਟੁੱਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ, ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ, ਭਗਤਾਂ ਕੇਰੀ ਵਿਖਮ ਮਾਰਗ ਚੱਲਣਾ, ਲੱਭ ਲੋ ਅਹੰਕਾਰ ਤਾਂ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ, ਖੰਨਿਓ ਤਿੱਖੀ ਵਾਰੋਂ ਨਿੱਕੀ ਏਤ ਮਾਰਗ ਜਾਣਾ, ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ, ਕਹਿ ਨਾਨਕ ਚਾਲ ਭਗਤਾ ਜੁਗ ਜੁਗ ਨਿਰਾਲੀ, ਜਿਉ ਤੂੰ ਚੱਲਾਹੇ ਤੇ ਵਿਚੱਲੇ ਸਵਾਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚੱਲਾਹੇ ਤੇ ਵਹਿ ਚੱਲੇ ਜਿਨ੍ਹਾਂ ਮਾਰਗ ਪਾਵੇ,
कर कृपा जिन नाम लाहे से हर हर सदा त्यावे जिसनु कथा सुनाए अपनी से गुरुद्वारे सुख पावे कह नानक सच्चे साहिब ज्यों पावे तवे चलावे एहो सोहिला सबदो सुहावा सबदो सुहावा सदा सोहिला सतगुरु सुनाया एहो तिन के मन वस्या जिन धुरहुं लिखिया आया एक फिरे कनेरे करहे गल्ला गली किने ना पाया कह नानक सब सोहेला सतगुरु सुनाया पवित होए से जना जिनी हर त्याया पित होए गुरमुख जिनी त्याया पवित माता पिता कटंब सहसो पित संगत सोवाइया कह दे पवित सुन दे पवित से पवित जिनी मन बसाया कह नानक से पवित जिनी गुरमुख हर हर त्याया करमी सह न उपजाय बिन सहजे सहसा न जाए न जाए सहसा कित संयम रहे कर्म कमाए सहसे जियो मलीन है कित संयम धोता जाए मन धोवो शब्द लागो अरसो रहो चित लाए कह नानक गुर प्रसादी सहज उपजे ए सहसा बजाए जीहो मैले बाहरों निर्मल जीहो त मैले तिनी जन्म जू ए हारिया ए तसना वड्डा रोग लगा मन मनह वसारिया वेदा में नाम उत्तम सो सुने नाई बिरह ज्यों बेतालिया कह नानक जिन सत तजिया कूड़े लागे तिनी जन्म जू है हारिया जीहो निर्मल बाहरों निर्मल बाहरों त निर्मल जीहो निर्मल सतगुर ते करनी कमाणी कूड़की सह पहुंचे नाही मनसा सच समाणी जन्म रतन जिनी खटिया भले से बंजारे कह नानक जिन मन निर्मल सदा रहे गुर नाले जे को सिख गुरु सेती सनमुख होवै होवै ता सनमुख से कोई जियो रहे गुर नाले गुर के चन हृदय ते आए अंतर आत्मा समाले आप छड सदा रह परने गुरबिन अवन न जाने कोय कह नानक सुनो संतो सो सिख सनमुख होए जे को गुरते बेमुख होवै बिन सतगुर मुक्त न पावे पावे मुक्त न उठे कोई पुछो विवेकिया जाए अनेक जूनी भरम आवे बिन सतगुर मुक्त न पाए फिर मुक्त पाए लाचानी सतगुरु सब सुनाए कह नानक विचार देखो बिन सतगुर मुक्त न पाए आवह सिख सतगुर के प्यारे हो गावह सच्ची बाणी बाणी ता गावह गुरु केरी बाणिया सर बाणी जिनको नदर कर्म होवै हृदय तना सुवाणी पीवह अमृत सदा रहो हर रंग जपेह सारंग पाणी कह नानक सदा गावह ए सच्ची बाणी सतगुरु बिना होर कच्ची है बाणी बाणी ता कच्ची सतगुरु बाजो होर कच्ची बाणी कह दे कच्चे सुन दे कच्चे कच्ची आंख बखाणी हर हर नित करह रसना कहा कछु न जानी चित जिनका हिरल्या माया बोलन पैर वाणी कह नानक सतगुरु बाजो होर कच्ची बाणी गुर का शब्द रतन है हीरे जित जड़ाओ शब्द रतन जित मन लागा एह होआ समाओ शब्द सिधी मन मिलिया सच्चे लाया पाओ आपे हीरा रतन आपे जिसनु दे बजाए कह नानक शब्द रतन है हीरा जित जड़ाओ शिव सकत आप उपाय कह करता आपे हुकम बरताए आप वेखे गुरमुख किसे बजाए तोड़े बंधन होवे मुक्त शब्द मन बसाए गुरमुख जिसनु आप करे सो होवे एक स्यों लिबलाए कह नानक आप करता आपे हुकम बजाए सिमरत शास्त्र पुन पा विचार दे तत्तै सार न जानी तत्तै सार न जानी गुरु बाजो तत्तै सार न जानी तिही गुणी संसार भ्रम सुता सुत्या रहन बिहानी गुर कृपा ते से जन जागे जिना हर मन बसया बोला है अमृत बाणी कह नानक सो तत् पाए जिसनो अंदन हर लिब लागै जागत रहन बिहानी माता के उदर में प्रतपाल करे सो क्यों मनहो बसारिया मनहो क्यों बसारिया ए वरदाता जे अगन में आहर पहुंचावे उसनु कहो पोहे न सकी जिसनो अपनी लिब लावे अपनी लिब आपे लाए गुरमुख सदा संभालिए कह नानक ए वरदाता सो क्यों मनहो बसारिया जैसी अगन उदर में तैसी बार माया माया अगनसा इको जही करते खेल रचाया जा तिस भाणा ता जमया परवार भला पाया लिव छुड़की लगी त्रिसना माया अमर बरताया ए माया जित हर विसरै मोह उपजै भाव दूजा लाया कह नानक गुर प्रसादी जिना लिब लागी तिनी बिचे माया पाया
ਹਰ ਆਪ ਅਮੁਲਕਾ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਵਿਚੋਂ ਰਹੇ ਲੋਕ ਮਿਲ ਲਾਏ। ਐਸਾ ਸਤਿਗੁਰੂ ਜੇ ਮਿਲਾਏ ਤਿਸ ਨੂੰ ਸਿਰ ਸੌਂਪੀਏ ਵਿਚੋਂ ਆਪ ਜਾਏ, ਜਿਸ ਦਾ ਜੀਓ ਤਿਸ ਮਿਲ ਰਹੇ ਹਰ ਵਸੈ ਮਨ ਆਏ। ਹਰ ਆਪ ਅਮੁਲਕਾ ਭਾਗਤ ਨਾ ਕੇ ਨਾਨਕਾ, ਜਿਨ ਹਰ ਪੱਲੇ ਪਾਏ। ਹਰ ਰਾਸ ਮੇਰੀ ਮਨ ਬੰਜਾਰਾ, ਹਰ ਰਾਸ ਮੇਰੀ ਮਨ ਬੰਜਾਰਾ, ਸਤਿਗੁਰ ਤੇ ਰਾਸ ਜਾਣੀ। ਹਰ ਹਰ ਨਿਤ ਜਪਿਓ ਜੀਓ, ਲਾਹਾ ਖੱਟਿਓ ਦਿਹਾੜੀ, ਇਹੋ ਧਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ। ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਬਣਜਾਰਾ, ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਕਿਤ ਜਿਚਰ। ਹਰ ਰਸ ਪੱਲੇ ਨਾ ਪਾਏ, ਹਰ ਰਸ ਪਾਏ ਪੱਲੇ ਪੀਏ, ਹਰ ਰਸ ਬਹੁਣ ਨਾ ਤ੍ਰਿਸ਼ਨਾ ਲਾਗੇ ਆਏ, ਇਹੋ ਹਰ ਰਸ ਕਰਮੀ ਪਾਈਏ, ਸਤਿਗੁਰ ਮਿਲੇ ਜਸ ਆਏ। ਕਹਿ ਨਾਨਕ ਹੋਰ ਅਨਰਸਾ ਵੀਸਰੇ, ਜਾਂ ਹਰ ਵਸੈ ਮਨ ਆਏ। ਇਹ ਸਰੀਰਾ ਮੇਰਿਆ ਹਰ ਤੁਮੇ ਜੋਤ ਰੱਖੀ, ਤਾਂ ਤੂੰ ਜਗ ਮੇ ਆਇਆ। ਹਰ ਜੋਤ ਰੱਖੀ ਤੁਦ ਵਿਚ, ਤਾਂ ਤੂੰ ਜਗ ਮੇ ਆਇਆ। ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਉ ਪਾਏ ਜਗ ਦਿਖਾਇਆ। ਗੁਰਪ੍ਰਸਾਦੀ ਬੂਝਿਆ ਤਾਂ ਚਲਤ ਹੋਆ, ਚਲਤ ਨਜ਼ਰੀ ਆਇਆ। ਕਹਿ ਨਾਨਕ ਸ੍ਰਿਸ਼ ਕਾ ਮੂਰ ਰਚਿਆ, ਜੋਤ ਰਾਖੀ ਤਾਂ ਤੂੰ ਜਗ ਮੇ ਆਇਆ। ਮਨ ਚਾਓ ਪਿਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਹਰ ਗਾਉ ਮੰਗਲ ਨੇ ਸਖੀਏ, ਸੋਗ ਦੁਖ ਨਾ ਵਿਆਪੇ। ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਫਿਰ ਜਪ ਅਨਹਤ ਬਾਣੀ ਗੁਰ ਸ਼ਬਦ ਜਾਣੀ। ਹਰ ਨਾਮ ਹਰ ਰਸ ਭੋਗੋ, ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ। ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ, ਕਿਆ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰਾ, ਜਾ ਤੂ ਜਗ ਮੈਂ ਆਇਆ। ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ। ਗੁਰਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ। ਕਹਿ ਨਾਨਕ ਇਹੋ ਸ੍ਰੀ ਪ੍ਰਵਾਨ ਹੋਆ, ਜਿਨ ਸਤਿਗੁਰ ਸਿਉ ਚਿਤ ਲਾਇਆ। ਇਹ ਨੇਤਰੋ ਮੇਰੇ ਹੋ, ਹਰ ਤੁਮੇ ਜੋ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਇਹੋ ਬਿਨ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਰੂਪ ਨਦਰੀ ਆਇਆ। ਗੁਰਪ੍ਰਸਾਦੀ ਪੂਜਿਆ ਜਾਂ ਵੇਖਾਂ, ਹਰ ਇਕ ਹੈ ਹਰ ਬਿਨ ਅਵਰਨਾ ਕੋਈ। ਕਹਿ ਨਾਨਕ ਇਹ ਨਿਤਰ ਅੰਧ ਸੇ, ਸਤਿਗੁਰ ਮਲਾ ਦਿਵ ਦ੍ਰਿਸ਼ਟ ਹੋਈ। ਇਹ ਸਰਬਣੋ ਮੇਰੇ ਹੋ, ਸੱਚ ਹੈ ਸੁਣਨੇ ਨੂੰ ਪਠਾਏ, ਸੱਚ ਹੈ ਸੁਣਨੇ ਨੂੰ ਪਠਾਏ। ਸਰੀਰ ਲਾਏ ਸੁਣੋ ਸਤ ਬਾਣੀ, ਜੇ ਸੁਣੀ ਮਨ ਤਨ ਹਰਿਆ, ਹੋਆ ਰਸਨਾ ਰਸ ਸਮਾਣੀ। ਸੱਚ ਅਲੱਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ। ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਸੱਚ ਹੈ ਸੁਣਨੇ ਨੂੰ ਪਠਾਏ। ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਬਜਾਇਆ, ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ। ਦਸਵਾਂ ਗੁਪਤ ਰਖਾਇਆ, ਗੁਰਦੁਆਰੇ ਲਾਏ ਭਾਵਨੀ, ਇਕ ਨਾ ਦਸਵਾਂ ਦੁਆਰ ਦਿਖਾਇਆ। ਤੈ ਅਨੇਕ ਰੂਪ ਨਾਉ ਨਵ ਨੇ, ਤਿਸਦਾ ਅੰਤ ਨ ਜਾਈ ਪਾਇਆ। ਕਹਿ ਨਾਨਕ ਹਰ ਪਿਆਰੇ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਾਉਣ ਬਜਾਇਆ, ਇਹੋ ਸੱਚਾ ਸੋਹਲਾ ਸੱਚੇ ਘਰ ਗਾਵੋ, ਗਾਵੋ ਤਾਂ ਸੋਹਲਾ ਘਰ ਸੱਚੇ, ਜਿੱਥੇ ਸਦਾ ਸੱਚ ਧਿਆਵੇ। ਸੱਚੋ ਧਿਆਵੇ ਹੈ ਜਾਂ ਤਦ ਭਾਵ ਹੈ, ਗੁਰਮੁਖ ਜਿਨਾ ਬਜਾਵੇ। ਇਹੋ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੈ ਸੋ ਜਨ ਪਾਵੇ। ਕਹਿ ਨਾਨਕ ਸੱਚ ਸੋਹਲਾ ਸੱਚੇ ਘਰ ਗਾਵੇ, ਆਨੰਦ ਸੁਣੋ ਬਡ ਭਾਗੀਓ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਭਵ ਪਾਇਆ ਉਤਰੇ ਸਗਲ ਵਸੂਰੇ, ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ, ਸੁਣਤੇ ਪਨੀਤ ਕਹਿਤੇ ਪਵਿੱਤ ਸਤਿਗੁਰ ਰਿਹਾ ਭਰ ਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗ

0: ਬਨਵੰਤ ਨਾਨਕੁਰ ਚੰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕਰ
1: ਤੁਮ ਪੈਰਦਾਸ, ਦਿਓ ਪਿੰਡ ਸਭ ਤੇਰੇ।

ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਅਰਦਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਨ ਕਹਿ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸਹਾਈ ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਰਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਕਰੁ ਨੌਨੀ ਦਾ ਬਿਧਾਇ ਸਭ ਥਾਈ ਹੁਣਾ ਜੀ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭਨਾ ਥਾਈ ਹੁਣਾ ਜੀ ਸਹਾਇ ਦਸਵੇਂ ਪਾਤਸ਼ਾਹ ਨਿਰਜਗ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੇ ਦਰ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵਣ ਕੇ ਛਕਿਆ ਦੇਗ ਚਲਾਈ ਦੇਗ ਵਾਹੀ ਦੇ ਕੇ ਅਣਝਿਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਪਾਵਨ ਪਵਿੱਤਰ ਕਮਾਈ ਬਲ ਧਿਆਨ ਧਰਕੇ ਬੋਲਣਾ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸਿਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚਲਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾਂ ਸਵਾਸਾ ਸੰਗ ਨਿਵਾਹੇ ਤੇ ਨਾਲ ਦੇ ਕਮੈ ਬਲ ਧਿਆਨ ਧਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਧਾਮ ਜੀ ਦਾ ਧਿਆਨ ਧਰਕੇ ਬੋਲਣਾ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਿਆ ਵਿੱਚ ਤਾਬਨ ਕਰ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹਾਂ ਤਾਹਰੇ ਚਿਹਰੇ ਆਏ ਦੇਗ ਤਿਗ ਫਤਿਹ ਬਿਰਤ ਕੀ ਪੈਜ ਪੰਥ ਕੀ ਦੇ ਸ੍ਰੀ ਸਾਹਿਬ ਜੀ ਸਹਾਈ ਗੁਰੂ ਖਾਲਸਾ ਜੀ ਕੇ ਬੁੱਲ ਬਾਲੀ ਬੋਲਣਾ ਜੀ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸ਼੍ਰੀ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਚੰਡੇ ਪੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲਣਾ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦੇ ਰਾਖੇ ਹੇ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਇਤਾ ਦਿਓ ਸ੍ਰੀ ਨਨਕਾਣ ਸਾਹਿਬ ਦੇ ਹੋਰ ਗੁਰਦੁਆਰਿਆਂ ਗੁਰਧਾਮਾਂ ਜੀ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਪੰਥ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਸਤਿਗੁਰੂ ਨਿਤਾਣਿਆਂ ਦੇ ਤਾਣ ਸਤਿਗੁਰੂ ਨਿਓਟਿਆਂ ਦੀ ਓਟ ਸਤਿਗੁਰੂ ਸੱਚੇ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗਰੀਬ ਨਿਵਾਰ ਪਾਤਸ਼ਾਹ ਜੀ ਆਪ ਜੀਆਂ ਦੇ ਪਾਵਨ ਪਵਿੱਤਰ ਚਰਨ ਕਮਲਾ ਪਾਸ ਅਰਦਾਸ ਬਿਨਤੀ ਅਰਜੋਈ ਰੋਦਰੀ ਸੱਚੇ ਪਾਤਸ਼ਾਹ ਜੀ ਆਪ ਜੀਆਂ ਦੀ ਅਪਾਰ ਬਖਸ਼ਿਸ਼ ਮਹਿਰਾਮਤ ਹੋਏ ਆਪ ਜੀਆਂ ਨੇ ਅੰਮ੍ਰਿਤ ਵੇਲੇ ਆਪਣੇ ਪਾਵਨ ਤਖਤਾਂ ਤੇ ਪ੍ਰਕਾਸ਼ਮਨ ਹੋ ਕਰਕੇ ਖੁੱਲੇ ਦਰਸ਼ਨ ਦੇ ਦਾਰੇ ਬਖਸ਼ਿਸ਼ ਕੀਤੇ ਆਪ ਜੀਆਂ ਦੀ ਪਾਵਨ ਹਜ਼ੂਰੀ ਅੰਦਰ ਅਲਾਹੀ ਬਾਣੀ ਸੁਖਮਨੀ ਸਾਹਿਬ ਜੀਆਂ ਦੇ ਜਾਪ ਨਿਤਨੇਮ ਦੀਆਂ ਪੰਜਾਂ ਬਾਣੀਆਂ ਦੇ ਜਾਪ ਹੋਏ ਸੱਚੇ ਪਾਤਸ਼ਾਹ ਜੀ ਉਹ ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਬੇਅੰਤ ਪ੍ਰਕਾਰਾਂ ਦੀਆਂ ਗਲਤੀਆਂ ਭੁੱਲਾਂ ਚੁੱਖਾਂ ਦੀ ਖਿਮਾ ਬਖਸ਼ ਦੇਣੀ ਜੀ ਅੱਗੇ ਤੋਂ ਸਮਰਥ ਬਖਸ਼ਣੀ ਬਾਣੀ ਪੜ੍ਹੀ ਸੁਣੀ ਸਚਖੰਡ ਵਿਖੇ ਪ੍ਰਵਾਨ ਕਰਨੀ ਬਾਣੀ ਦਾ ਭਾਵ ਸਮੂਹ ਸਾਧ ਸੰਗਤ ਦੇ ਹਿਰਦੇ ਵਸਾਉਣਾ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਿਲ ਫੁੱਲ ਭੇਟਾਵਾਂ ਅੰਦਰ ਪ੍ਰਵਾਨ ਕਰਨੀਆਂ ਜੀ ਸਮੂਹ ਸੰਗਤ ਤੇ ਆਪਣਾ ਰਹਿਮਤ ਭਰਿਆ ਬਖਸ਼ਿਸ਼ਾਂ ਭਰਿਆ ਹੱਥ ਰੱਖਣਾ ਚੜ੍ਹਦੀ ਕਲਾ ਦੇ ਦਾਤ ਦਰੋਂ ਕਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਸੇਵਾ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣਾ ਦੇਹ ਅਰੋਗਤਾ ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਜੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਦੇ ਦਾਤ ਆਪਸ ਵਿੱਚ ਪਿਆਰ ਇਤਫਾਕ ਦੀ ਦਾਤ ਬਖਸ਼ਣੀ ਸੱਚੇ ਪਾਤਸ਼ਾਹ ਜੀ ਘਰਾਂ ਵਿੱਚ ਬੈਠੀਆਂ ਸੰਗਤਾਂ ਲਾਈਵ ਆਪ ਜੀਆਂ ਦਾ ਹਾਜ਼ਰ ਸਰਵਣ ਕਰ ਰਹੀਆਂ ਹਨ ਤਿੰਨਾਂ ਸੰਗਤਾਂ ਤੇ ਵੀ ਆਪ ਜੀਆਂ ਨੇ ਆਪਣਾ ਰਹਿਮਤ ਭਰਿਆ ਬਖਸ਼ਿਸ਼ਾਂ ਭਰਿਆ ਹੱਥ ਰੱਖਣਾ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਸੱਚੇ ਪਾਤਸ਼ਾਹ ਜੀਓ ਤਿੰਨਾਂ ਬੇਨਤੀਆਂ ਅੰਦਰ ਆਪ ਜੀ ਵੱਲੋਂ ਬਖਸ਼ਿਸ਼ ਕੀਤੀਆਂ ਦਾਤਾਂ ਵਿੱਚੋਂ ਪੰਚਾਂ ਅੰਮ੍ਰਿਤ ਕੜਾਹ ਪ੍ਰਸ਼ਾਦ ਦੀ ਦੇਗ ਸਜ ਕਰਕੇ ਹਾਜ਼ਰ ਹੈ ਜੀ

ਬੀਬੀ ਕੁਸ਼ਲਿਆ ਰੂਪਾਨੀ ਨੂੰ ਸੱਚੇ ਪਾਤਸ਼ਾਹ ਜੀ ਆਪਣੇ ਚਰਨਾਂ ਅੰਦਰ ਸਦੀਵੀ ਨਿਵਾਸ ਬਖਸ਼ਣਾ, ਪਰਿਵਾਰ ਨੂੰ ਬੱਚਿਆਂ ਨੂੰ ਭਾਣਾ ਮੰਨਣ ਵਾਸਤੇ ਬਲ ਬਖਸ਼ਿਸ਼ ਕਰਨਾ ਸੱਚੇ ਪਾਤਸ਼ਾਹ ਜੀ। ਅਰਦਾਸ ਬੇਨਤੀ ਕਰਦੇ ਹੋਏ ਸੇਵਕ ਪਰਿਵਾਰ ਆਪ ਦੀਆਂ ਦੀ ਪਾਵਨ ਸੇਵਾਵਾਂ ਵਾਸਤੇ $51 ਸੇਵਾ ਹਾਜ਼ਰ ਕਰਦੇ ਹਨ ਸੱਚੇ ਪਾਤਸ਼ਾਹ। ਬੇਅੰਤ ਅਰਦਾਸ ਭੇਟਾ ਮਾਇਆ ਹਾਜ਼ਰ ਕਰਦੇ ਹਨ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਖਜ਼ਾਨਿਆਂ ਵਿਚੋਂ ਮਾਇਆ ਆਈ ਹੈ ਸੋ ਸੁਖ ਜਾਣੇ ਧਰਮ ਦੇ ਕੀਰਤਨਾਂ ਭਰਪੂਰ ਕਰਨੇ ਜੀ। ਸੇਵਕਾਂ ਨੂੰ ਦਿਨ ਦੁਗਣੀ ਰਾਹ ਚੌਗਣੀ ਤਰੱਕੀ ਬਖਸ਼ਿਸ਼ ਕਰਨੀ, ਸੇਵਕ ਪਰਿਵਾਰ ਤੇ ਆਪਣਾ ਰਹਿਮਤ ਭਰਿਆ ਬਖਸ਼ਿਸ਼ ਭਰਿਆ ਹੱਥ ਰੱਖਣਾ ਸੱਚੇ ਪਾਤਸ਼ਾਹ ਜੀ। ਅੰਮ੍ਰਿਤ ਵੇਲੇ ਤੋਂ ਬੇਅੰਤ ਸੰਗਤਾਂ ਆਪ ਜੀਆਂ ਦੇ ਪਾਵਨ ਦਰਬਾਰਾਂ ਅੰਦਰ ਨਤਮਸਤਕ ਹੋਈਆਂ, ਭੇਟਾਵਾਂ ਅਰਪਣ ਕੀਤੀਆਂ, ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਦੇ ਖਿਲਾਉਣੀ, ਭੇਟਾਵਾਂ ਦਰ ਮਨਜੂਰ ਕਰਨੀਆਂ ਸੱਚੇ ਪਾਤਸ਼ਾਹ ਜੀ। ਕਰੋ ਕਿਰਪਾ ਪਾਵਨ ਪਵਿੱਤਰ ਹੁਕਮਨਾਮਾ ਬਖਸ਼ਿਸ਼ ਕਰਕੇ ਸਮੂਹ ਸਾਧ ਸੰਗਤ ਨੂੰ ਨਿਹਾਲ ਕਰੋ, ਹੁਕਮ ਤੇ ਚੱਲਣ ਦੀ ਸਮਰੱਥਾ ਬਖਸ਼ਿਸ਼ ਕਰਨੀ ਜੀ। ਆਪ ਜੀਆਂ ਦੀ ਪਾਵਨ ਹਜ਼ੂਰੀ ਅੰਦਰ ਅਗਲੇ ਦੀਵਾਰ

ਹੈ, ਕੁਦਰਤ ਸੁਣਾ ਹੈ, ਕੁਦਰਤ ਭਾਉ ਸੁਖਸਾਰ, ਕੁਦਰਤ ਪਾਤਾਲੀਆਂ ਆਕਾਸੀ, ਕੁਦਰਤ ਸਰਵ ਆਕਾਰ, ਕੁਦਰਤ ਵੇਦ ਪੁਰਾਣ ਕਿਤੇਬਾਂ, ਕੁਦਰਤ ਸਰ ਵਿਚਾਰ, ਕੁਦਰਤ ਖਾਣਾ ਪੀਣਾ ਪਹਿਨਣ, ਕੁਦਰਤ ਸਰ ਪਿਆਰ, ਕੁਦਰਤ ਜਾਤੀ ਜਿਨਸੀ ਰੰਗੀ, ਕੁਦਰਤ ਜੀ ਜਹਾਨ, ਕੁਦਰਤ ਨੇਕੀਆਂ, ਕੁਦਰਤ ਬਦੀਆਂ, ਕੁਦਰਤ ਮਾਨਵ ਮਾਨ, ਕੁਦਰਤ ਪੌਣ ਪਾਣੀ ਬੈਸੰਤਰ, ਕੁਦਰਤ ਧਰਤੀ ਖਾਕ, ਸਭ ਤੇਰੀ ਕੁਦਰਤ ਨੂੰ ਕਾਦਰ ਕਰ।

ਕੀ ਤੇੜੇ ਪਏ ਘੁੰਮਿਆਰ ਘੜ ਭਾਂਡੇ ਟਾਂਕੀਆਂ ਜਲਦੀ ਕਰੇ ਪੁਕਾਰ ਜਲ ਜਲ ਰੋਵੇ ਬੱਪੜੇ ਝੜ ਝੜ ਪਵੇ ਗਿਆਰ ਨਾਨਕ ਜਨ ਕਰਤਾ ਕਾਰਨ ਕੀ ਸੋ ਜਾਣ ਕਰ ਤਾਰ ਪੜੀ ਬਿਨ ਸਤਿਗੁਰੂ ਕਿਨੇ ਨਾ ਪਾਇਓ।

ਆਤਮਾ ਬਾਸ ਦਿਵਸ ਜੀ ਕੋ ਜਾਣ ਪਿਓ ਨਾਨਕ ਤਾਂ ਕਾ ਦਾਸ ਆਏ ਸੋ ਇੰਦਰ ਰੰਜਨ ਦਿਓ ਮਹੱਲਾ ਪਹਿਲਾ ਕੁੰਭੇ ਬੱਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ ਗਿਆਨ ਕਾ ਬੱਧਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਏ ਪੌੜੀ ਪੜਿਆ ਹੋਵੇ ਗੁਨਾਗਾ

ਉੱਥੇ ਟਿਕਾਓ ਤੇੜ ਧੋਤੀ ਕਖਾਈ ਹੱਥ ਫਿਰ ਜਗਤ ਕਾ ਸਾਈ ਨੀਲ ਬਸਤਰ ਪਹਿਰ ਹੋਏ ਪ੍ਰਵਾਨ ਮਲੇਜ ਧਾਨ ਲੈ ਪੂਜੇ ਪੁਰਾਣ ਅਭਾਕਿਆ ਕਾ ਪੁੱਠਾ ਬੱਕਰਾ ਖਾਣਾ ਚੌਕੇ ਉੱਪਰ ਕਿਸੇ ਨਾ ਜਾ

ਸਤਿਕਾਰ ਯੋਗ ਰੋਕੀ ਸਾਜਨੀਵਾਲੀ ਪਰਮਪਿਰ ਸਾਧ ਸਿੰਘ ਜੀ ਸੋਟ ਭਾਗੇ ਹੋ ਜੋ ਅੰਮ੍ਰਿਤ ਵੇਲੇ ਦੀ ਹਾਜ਼ਰੀਆਂ ਭਰਦੇ ਹੋਏ ਪਾਵਨ ਪਵਿੱਤਰ ਆਸਾ ਕੀ ਵਾਰ ਦਾ ਕੀਰਤਨ ਆਪ ਜੀ ਨੇ ਸ਼ਰਧਾ ਭਾਵਨਾ ਦੇ ਨਾਲ ਸਰਵਣ ਕੀਤਾ ਹੈ। ਪਾਵਨ ਸਤਿਕਾਰ ਯੋਗ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਪਾਸੋਂ ਪਾਵਨ ਪਵਿੱਤਰ ਮੁੱਖ ਵਾਕ ਦੀ ਕਥਾ ਸਰਵਣ ਕਰੀਏ ਜੀ। ਮਿਲਾਉ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈਪੀ ਸਚ ਨਾਨਕੋ ਹੋਸੀ ਪੀ ਸਚ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨੰਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚੇਰੇ ਬਲਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨ ਲਗੀ ਵਾਰ ਜੇ ਸੌ ਚੰਦਾ ਉਗਵਾਹ ਸੂਰਜ ਚੜੇ ਹਜ਼ਾਰ ਇਤੇ ਚਾਨਣ ਹੁੰਦਿਆ ਗੁਰਬਿਨ ਘੋਰ ਅੰਧਾਰ ਬਾਣੀ ਗੁਰੂ ਗੁਰੂ ਹੈ ਬਾਣੀ ਉਹ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹਾ ਸੇਵਕ ਜਨ ਮਨ ਪਰਤਖ ਗੁਰੂ ਨਿਸਤਾਰ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂ ਨਾਹੀ ਵਿਸਰਿਆ ਅਮਾ ਦ੍ਰਿਸ਼ਟ ਸਭ ਕਰੇ ਹਰੇਕ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੇ ਸਬੇ ਬਲ ਸਦਾ ਸੁਖ ਮਨ ਵਸਾ ਦੁਖ ਸੰਸਾਰ ਖੋਵਾ ਗੁਰ ਨਵ ਨਿਧਾ ਦਰਿਆਓ ਜਨਮ ਹਮ ਕਾਲ ਖੋ ਧੋਵਾ ਸੁਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਜ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਕੀ ਵਾਰ ਮਹੱਲਾ ਚੌਥਾ ਲਲਾ ਬਹਿਲੀ ਮਾਂ ਕੀ ਧੁਨ ਗਾਵਣੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਤੀਜਾ ਸ਼ਬਦ ਰਤੇ ਵਡਹੰਸ ਹੈ ਸਚ ਨਾਮ ਉਰ ਧਾਰ ਸਚ ਸੰਗ੍ਰਹਿ ਸਦ ਸਚ ਰਹਿ ਸਚੈ ਨਾਮ ਪਿਆਰ ਸ਼ਬਦ ਰਤੇ ਵਡਹੰਸ ਹੈ ਸਚ ਨਾਮ ਉਰ ਧਾਰ ਸਚ ਸੰਗ੍ਰਹਿ ਸਦ ਸਚ ਰਹਿ ਸਚੈ ਨਾਮ ਪਿਆਰ ਸਦਾ ਨਿਰਮਲ ਮੈਲ ਨ ਲਗਈ ਨਦਰ ਕੀਤੀ ਕਰਤਾਰ ਨਾਨਕ ਹਉ ਤਿਨ ਕੈ ਬਲਹਾਰਣ
जो अनदिन जपह मुरार महला तीजा मैं जानिया वडहंस है ता मैं किया संग जे जाना बग बपुड़ा ता जन्म न देंदी अंग महला तीजा हंसा वेक तरन दया बगा पे आया चाओ डुब मुए बग बपुड़े सिर तल ऊपर पाओ पौड़ी तू आपे ही आप आप है आप कारण किया तू आपे आप निरंकार है कोई अवर न बिया तू करण कारण समर्थ है तू कर हे सोथिया तू अण मंगया दान देवना सब नहा जिया सब आख हो सतगुर वाह वाह जिन दान हर नाम मुख दिया।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਤਨ ਧਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੀ ਅਤਿ ਸਤਿਕਾਰਯੋਗ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਵਾਲੇ ਹੋ, ਰੋਜ਼ਾਨਾ ਅੰਮ੍ਰਿਤ ਵੇਲੇ ਆਪਣੇ ਰਜੇਵਿਆਂ ਵਿੱਚੋਂ ਕੁਝ ਸਮਾਂ ਕੱਢ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਕੇ ਆਪਣੇ ਇਸ ਮਨੁੱਖਾ ਜਨਮ ਨੂੰ ਸਫਲਾ ਕਰਨ ਦਾ ਉਪਰਾਲਾ ਉੱਦਮ ਕਰਦੇ ਹੋ। ਅੱਜ ਵੀ ਸਤਿਗੁਰਾਂ ਬਖਸ਼ਿਸ਼ ਕੀਤੀ ਸਵਾਗ ਸਮਾਂ, ਸਤਿਗੁਰਾਂ ਦੀ ਮਿਹਰਾਮਤ ਸਦਕਾ ਸਾਨੂੰ ਸਾਰਿਆਂ ਨੂੰ ਸਤ ਸੰਗਤ ਵਿੱਚ ਜੁੜਨ ਦਾ ਨਸੀਬ ਹੋਇਆ। ਹੁਣੇ ਆਪ ਜੀ ਨੇ ਗੁਰੂ ਘਰ ਦੇ ਹਾਜ਼ੂਰੀ ਕੀਰਤਨੀ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਲਹਿਰੀ ਸਾਹਿਬ ਉਹਨਾਂ ਦੇ ਜਥੇ ਪਾਸੋਂ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕੀਤੇ ਨੇ। ਸਮਾਂ ਹੋਇਆ ਇਸ ਪਾਵਨ ਅਸਥਾਨ ਤੇ ਗੁਰੂ ਸ਼ਬਦ ਵਿਚਾਰ ਦਾ। ਅੱਜ ਅੰਮ੍ਰਿਤ ਵੇਲੇ ਮੇਰੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਨ ਇਸ ਪਾਵਨ ਅਸਥਾਨ ਤੇ ਪ੍ਰਕਾਸ਼ਮਾਨ ਹੋ ਕੇ ਜੋ ਸਾਨੂੰ ਹੁਕਮ ਦੀ ਦਾਤ ਬਖਸ਼ਿਸ਼ ਕੀਤੀ ਹੈ, ਉਹ ਪਾਵਨ ਹੁਕਮ ਧੰਨ ਗੁਰੂ ਰਾਮਦਾਸ ਮਹਾਰਾਜ ਦੀਨ ਦੁਨੀਆਂ ਦੇ ਮਾਲਕ ਸੱਚੇ ਪਾਤਸ਼ਾਹ ਉਹਨਾਂ ਦੀ ਰਚਨਾ ਤੋਂ ਉਚਾਰਨ ਕੀਤੀ ਹੋਈ ਵਡਹੰਸ ਰਾਗ ਦੀ ਵਾਰ ਦੀ ਇੱਕ ਪੌੜੀ ਨਾਲ ਤਿੰਨ ਸਲੋਕ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਰਚਨਾ ਤੋਂ ਉਚਾਰਨ ਕੀਤੇ ਹੋਏ ਦਰਜ ਕੀਤੇ ਨੇ। ਆਓ ਗੁਰਮੁਖੋ, ਅੱਜ ਮੇਰੇ ਸਤਿਗੁਰਾਂ ਨੇ ਇਸ ਸ਼ਬਦ ਦੇ ਵਿੱਚ ਬਖਸ਼ਿਸ਼ ਕੀ ਰਹਿਮਤਾਂ ਕੀਤੀਆਂ ਨੇ। ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਇੱਕ ਵਾਰੀ ਮਨ ਬਿਰਤੀਆਂ ਜ਼ਰੂਰ ਇਕਾਗਰ ਕਰ ਲਈਏ। ਰਸਨਾ ਦੀ ਪਵਿੱਤਰਤਾ ਵਾਸਤੇ, ਮਨ ਦੀ ਇਕਾਗਰਤਾ ਵਾਸਤੇ ਇੱਕ ਵਾਰੀ ਕਰੋ ਕਿਰਪਾ, ਦੇਵ ਅਸੀਸ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਬਖਸ਼ਿਸ਼ ਕਰੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਗੁਰਾਂ ਨੇ ਇੱਥੋਂ ਬੋਲ ਆਰੰਭ ਕੀਤੇ ਨੇ ਵਡਹੰਸ ਕੀ ਵਾਰ। 31 ਰਾਗਾਂ ਦੇ ਵਿੱਚੋਂ ਇੱਕ ਰਾਗ ਹੈ ਵਡਹੰਸ। ਉਸ ਵਡਹੰਸ ਰਾਗ ਦੇ ਵਾਰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਉਚਾਰਨ ਕਰ ਰਹੇ ਨੇ। ਵਡਹੰਸ ਕੀ ਵਾਰ ਮਹੱਲਾ ਚੌਥਾ। ਇੱਕ ਹੋਰ ਸ਼ਬਦ ਨਾਲ ਲਿਖਿਆ, ਲੱਲਾ ਬਹਿਲੀਮਾ ਕੀ ਧੁਨ ਗਾਵਣ। ਕਈ ਵਾਰੀ ਮਨ ਵਿੱਚ ਖਿਆਲ ਹੁੰਦਾ ਵੀ ਇਹਦਾ ਭਾਵ ਕੀ ਹੈ। 22 ਵਾਰਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਪੜ੍ਹਨ ਸੁਣਨ ਨੂੰ ਮਿਲੀਆਂ। ਜਿਵੇਂ ਆਸਾ ਕੀ ਵਾਰ ਤੁਸੀਂ ਸਰਵਣ ਕਰਦੇ ਹੋ, ਉਹਦਾ ਸਿਰਲੇਖ ਹੈ ਟੁੰਡੇ ਅਸ ਰਾਜੇ ਕੀ ਧੁਨੀ। ਉਹਦੇ ਉੱਪਰ ਉਹ ਵੀ ਇੱਕ ਬੜੇ ਬੈਕਗ੍ਰਾਉਂਡ ਉਹਦੀ ਹੈ। ਅੱਜ ਮਹਾਰਾਜ ਨੇ ਲਲੰਗ ਬਹਿਲੀਮਾ ਕੀ ਧੁਨ ਗਾਵਣੀ ਇਹਦਾ ਸਿਰਲੇਖ ਸਾਨੂੰ ਬਖਸ਼ਿਸ਼ ਕੀਤਾ। ਇਹਦਾ ਮੈਂ ਥੋੜਾ ਜਿਹਾ ਖੁਲਾਸਾ ਕਰਦੇ ਹਾਂ। ਲਲੌਂ ਤੇ ਬਹਿਲੀਮਾ ਦਾ ਭਾਵ ਕੀ, ਇਹਦੇ ਅਰਥ ਕੀ ਨੇ? ਇਹਦਾ ਵਿਦਵਾਨਾਂ ਨੇ ਜ਼ਿਕਰ ਕੀਤਾ ਵੀ ਛੋਟੇ ਛੋਟੇ ਰਾਜਪੂਤ ਸਨ, ਦੋ ਰਿਆਸਤਾਂ ਦੇ ਇਹ ਰਾਜੇ ਸਨ। ਜਿਵੇਂ ਪਟਿਆਲਾ ਜੀਂਦ ਹੋ ਗਈ, ਪਟਿਆਲਾ ਹੋ ਗਿਆ, ਨਾਭਾ ਹੋ ਗਿਆ, ਇਹ ਰਿਆਸਤਾਂ ਨੇ ਨਾ ਪਹਿਲਾਂ ਸਮੇਂ ਦੇ ਵਿੱਚ ਇਸ ਤਰ੍ਹਾਂ ਛੋਟੀਆਂ ਛੋਟੀਆਂ ਰਿਆਸਤਾਂ ਹੁੰਦੀਆਂ ਸਨ, ਉਹਨਾਂ ਦੇ ਰਾਜੇ ਹੁੰਦੇ ਸਨ। ਦੋ ਰਿਆਸਤਾਂ ਦੇ ਇਹ ਦੋ ਰਾਜੇ ਸਨ, ਇੱਕ ਦਾ ਨਾਮ ਸੀ ਲੱਲਾ, ਦੂਸਰੇ ਦਾ ਨਾਮ ਸੀ ਬਹਿਲੀਮਾ। ਤੇ ਇੱਥੋਂ ਤੱਕ ਵੀ ਜ਼ਿਕਰ ਆਇਆ ਵੀ ਇਹ ਆਪਸ ਵਿੱਚ ਇੰਜ ਕਹਿ ਲਈਏ ਵੀ ਇਹਨਾਂ ਦੀ ਰਿਸ਼ਤੇਦਾਰੀ ਵੀ ਸੀ। ਖੈਰ, ਕਹਿਣ ਲੱਗੇ ਜਦੋਂ ਇੱਕ ਕਾਂਗੜੇ ਦੇ ਇਲਾਕੇ ਦੇ ਵਿੱਚ ਸੀ, ਦੂਸਰਾ ਦੇ ਨਾਲ ਲੱਗਦੇ ਹੋਰ ਇਲਾਕੇ ਦੇ ਵਿੱਚ ਸੀ ਰਾਜਾ। ਇੱਕ ਵਾਰੀ ਭਾਣਾ ਕੀ ਵਾਪਰਿਆ, ਉਸ ਸਮੇਂ ਦੇ ਵਿੱਚ ਔੜ ਲੱਗ ਗਈ। ਔੜ ਦਾ ਤੁਸੀਂ ਅਰਥ ਸਮਝਦੇ ਹੋ ਜਦੋਂ ਮੀਂਹ ਨਾ ਪਵੇ। ਤੇ ਅੱਜ ਤੇ ਚਲੋ ਸਿਸਟਮ ਬਦਲ ਗਿਆ, ਵਿਗਿਆਨਕ ਯੁੱਗ ਆ ਗਿਆ, ਬਿਜਲੀ ਦਾ ਜ਼ਮਾਨਾ ਆ ਗਿਆ, ਮਨੁੱਖ ਨੇ ਤਰੱਕੀ ਬੜੀ ਕੀਤੀ। ਹੁਣ ਤੇ ਆਪਾਂ ਮੋਟਰਾਂ ਰਾਹੀਂ ਪਾਣੀ ਕੱਢ ਕੇ ਤੇ ਖੇਤਾਂ ਨੂੰ ਸਿੰਜ ਸਕਦੇ ਹਾਂ। ਟਿਊਬਵੈੱਲ ਲੱਗੇ ਨੇ, ਕਿਸੇ ਚੀਜ਼ ਦੀ ਪ੍ਰਵਾਹ ਨਹੀਂ। ਮੀਂਹ ਪਵੇ ਨਾ ਪਵੇ ਬੰਦਾ ਆਪਣੀ ਖੇਤੀ ਕਰ ਲੈਂਦਾ। ਉਹਨਾਂ ਸਮਿਆਂ ਦੇ ਵਿੱਚ ਇਹ ਪ੍ਰਬੰਧ ਨਹੀਂ ਸਨ। ਉਸ ਵੇਲੇ ਮੀਂਹ ਨੂੰ ਉਡੀਕਿਆ ਜਾਂਦਾ ਸੀ, ਮੀਂਹ ਪੈ ਜਾਂਦਾ ਸੀ ਤੇ ਜ਼ਮੀਨ ਵੱਤਰ ਹੋ ਜਾਂਦੀ ਸੀ, ਕਿਸਾਨ ਬੀਜ ਲੈਂਦਾ ਸੀ ਤੇ ਫਸਲ ਹੋ ਜਾਂਦੀ ਸੀ। ਜਦੋਂ ਮੀਂਹ ਨਾ ਪੈਣੀ ਔੜ ਲੱਗ ਜਾਣੀ ਤੇ ਕੁਝ ਵੀ ਨਹੀਂ ਸੀ ਹੁੰਦਾ। ਉਸ ਸਮੇਂ ਇਹਨਾਂ ਦੇ ਇਲਾਕੇ ਦੇ ਵਿੱਚ ਇੱਕ ਵਾਰੀ ਔੜ ਲੱਗ ਗਈ ਮੀਂਹ ਨਾ ਪਿਆ ਤੇ ਕਹਿਣ ਲੱਗੇ ਵੀ ਜਿਹੜਾ ਬਹਿਲੀਮਾ ਸੀ ਨਾ ਉਹਦੀ ਰਿਆਸਤ ਦੇ ਵਿੱਚੋਂ ਨਹਿਰ ਲੰਘਦੀ ਸੀ ਤੇ ਦੂਸਰੇ ਲੱਲਾ ਨੇ ਉਹਨੂੰ ਬੇਨਤੀ ਕੀਤੀ ਵੀ ਸੱਜਣਾ ਵੇਖ ਆਪਾਂ ਇੱਕ ਦੂਜੇ ਦੇ ਗੁਆਂਢੀ ਰਾਜਪੂਤ ਰਾਜੇ ਹਾਂ ਤੇਰੇ ਇਲਾਕੇ ਵਿੱਚੋਂ ਨਹਿਰ ਲੰਘਦੀ ਤੂੰ ਪਾਣੀ ਉਹਨੂੰ ਵਰਤ ਕੇ ਤੇ ਖੇਤਾਂ ਵਿੱਚ ਫਸਲ ਬੀਜ ਲੈਂਦਾ ਪਰ ਮੈਂ ਤੇ ਮੀਂਹ ਦੇ ਆਸਰੇ ਬੈਠਾ ਐਰਕੀ ਮੀਂਹ ਨਹੀਂ ਪਿਆ ਮੇਰੀਆਂ ਫਸਲਾਂ ਉਸੇ ਤਰ੍ਹਾਂ ਸੜ ਗਈਆਂ ਨੇ ਜੇ ਤੂੰ ਮੈਨੂੰ ਪਾਣੀ ਆਪਣੀ ਨਹਿਰ ਦਾ ਦੇ ਦੇ ਤੇ ਜਦੋਂ ਮੈਂ ਫਸਲ ਵੱਢਾਂਗਾ ਉਹ ਤੇਰਾ ਹਿਸਾਬ ਕਿਤਾਬ ਕਰਕੇ ਮੈਂ ਤੈਨੂੰ ਫਸਲ ਦੇ ਦਿਆਂਗਾ ਧਨ ਦੌਲਤ ਦੇ ਦਿਆਂ ਉਹ ਬਹਿਲੀਮਾ ਕਹਿਣ ਲੱਗਾ ਵੀ ਚੱਲ ਠੀਕ ਹੈ ਜੇ ਮੇਰੀ ਹੈਲਪ ਕਰਨ ਦੇ ਨਾਲ ਤੇਰੇ ਪ੍ਰਜਾ ਦੇ ਲੋਕ ਸੁਖੀ ਹੋਣ ਤੇ ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਉਹਨਾਂ ਨੇ ਗੱਲਬਾਤ ਕਰ ਲਈ ਵੀ ਇੰਨੇ ਕੁ ਪੈਸੇ ਮੈਂ ਤੈਨੂੰ ਦੇ ਦਿਆਂਗਾ ਇੰਨਾ ਕੁ ਤੂੰ ਮੇਰੇ ਕੋਲ ਪਾਣੀ ਲੈ ਲੈ ਮੁੱਕਦੀ ਗੱਲ ਉਹਨਾਂ ਦੇ ਵਿੱਚ ਸੰਧੀ ਹੋ ਗਈ ਗੱਲਬਾਤ ਹੋਈ ਉਹਨੇ ਪਾਣੀ ਦੇ ਦਿੱਤਾ ਆਪਣੇ ਖੇਤਾਂ ਨੂੰ ਪਾਣੀ ਲਾ ਲਿਆ ਉਸ ਤੋਂ ਬਾਅਦ ਉਹਨਾਂ ਦੇ ਵਿੱਚ ਫਸਲ ਹੋਈ ਜਦੋਂ ਫਸਲ ਵੱਢੀ ਘਰ ਵਿੱਚ ਲਿਆਈ ਤੇ ਬਹਿਲੀਮਾ ਕਹਿਣ ਲੱਗਾ ਵੀ ਲਿਆ ਆਪਾਂ ਹਿਸਾਬ ਕਿਤਾਬ ਕਰੀਏ ਉਸ ਵੇਲੇ ਲੱਲਾ ਜਿਹੜਾ ਸੀ ਨਾ ਮੁੱਕਰ ਗਿਆ ਉਹ ਕਹਿਣ ਲੱਗਾ ਮੈਂ ਨੀ ਕੁਝ ਦੇਣਾ ਜਦੋਂ ਮੁੱਕਰ ਗਿਆ ਤੇ ਬਹਿਲੀਮਾ ਨੇ ਆਪਣੀਆਂ ਸੈਨਾ ਲੈ ਕੇ ਉਹਦੇ ਤੇ ਚੜਾਈ ਕਰ ਦਿੱਤੀ ਵਾਰ ਕਰ ਦਿੱਤਾ ਵੀ ਤੂੰ ਕਾਹਦਾ ਬੰਦਾ ਜਿਹੜਾ ਆਪਣੀ ਜ਼ਬਾਨ ਤੋਂ ਮੁੱਕਰ ਗਿਆ ਜਿਸ ਵੇਲੇ ਚੜਾਈ ਕੀਤੀ ਉਸ ਵੇਲੇ ਲੱਲਾ ਨੂੰ ਉਹਨੇ ਹਰਾ ਦਿੱਤਾ ਜੋ ਆਪਣਾ ਹਿਸਾਬ ਤਾਂ ਉਸੀ ਲੈ ਆਇਆ ਉਹ ਜਿਹੜੀ ਜਿੱਤ ਹੋਈ ਸੀ ਨੇਕੀ ਕਰਨ ਵਾਲੇ ਦੀ ਉਸ ਵੇਲੇ ਦੇ ਫਿਰ ਜਿਹੜੇ ਲੋਕ ਸਨ ਗਾਇਕ ਸਨ ਉਹਨਾਂ ਨੇ ਬਹਿਲੀਮਾ ਦੀ ਵਡਿਆਈ ਦੇ ਵਿੱਚ ਇਹ ਕੁਝ ਕੁ ਵਾਰਾਂ ਗਾਇਨ ਕੀਤੀਆਂ ਸਨ ਕਿਉਂਕਿ ਉਹਨੇ ਬੜਾ ਯੋਧੇ ਵਾਲਾ ਕੰਮ ਕੀਤਾ ਕਿਤੇ ਬੰਦੇ ਦੀ ਮਦਦ ਕੀਤੀ ਦੂਸਰਾ ਮੁੱਕਰ ਗਿਆ ਫਿਰ ਉਹਨੇ ਆਪਣੇ ਹਿਸਾਬ ਦੇ ਨਾਲ ਉਹਦਾ ਸਾਰਾ ਹਿਸਾਬ ਕਿਤਾਬ ਕੀਤਾ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਹਿਣ ਲੱਗੇ ਵੀ ਆਹ ਜਿਹੜੇ ਭਲੇ ਪੁਰਖ ਨੇ ਨਾ ਭਲਾ ਕੰਮ ਕਰਨ ਵਾਲੇ ਉਹਨਾਂ ਦਾ ਸੰਸਾਰ ਵਿੱਚ ਲੋਕ ਜਸ ਕਰਦੇ ਨੇ ਤੇ ਅਸੀਂ ਉਹਨਾਂ ਦੀ ਧੁਨ ਤੇ ਪਰਮਾਤਮਾ ਦਾ ਜਸ ਕਰਦੇ ਇੱਕ ਮੈਂ ਦੋ ਚਾਰ ਪੰਕਤੀਆਂ ਪੜ੍ਹ ਕੇ ਸੁਣਾ ਦਾਂ ਜਿਹੜੀਆਂ ਉਸ ਵੇਲੇ ਇਹਨਾਂ ਦੀ ਵਡਿਆਈ ਵਿੱਚ ਲੋਕਾਂ ਨੇ ਗਾਇਨ ਕੀਤੀਆਂ ਸਨ ਵੀ ਬੜਾ ਮਹਾਨ ਯੋਧਾ ਹੋਇਆ ਬਹਿਲੀਮਾ ਚੰਗਾ ਸੀ ਉਹਦੀ ਵਡਿਆਈ ਵਿੱਚ ਉਹ ਬਚਨ ਲਿਖੇ ਨੇ ਕਹਿਣ ਲੱਗੇ ਕਾਲ ਲੱਲਾ ਦੇ ਦੇਸ਼ ਦਾ ਖੋਇਆ ਬਹਿਲੀਮਾ ਜੋ ਉਸ ਵੇਲੇ ਵਾਰਾਂ ਗਾਈਆਂ ਜਾਂਦੀਆਂ ਹਿੱਸਾ ਛਟਾ ਮਨਾਏ ਕਹਿ ਜਲ ਨਹਿਰੋ ਦੀਨਾ ਫਿਰਾਉਨ ਹੋਏ ਕਲਾ ਨੇ ਰਣ ਮੰਡਿਆ ਧੀਮਾ ਭੇੜ ਦਹੋ ਦਿਸ ਮੱਚਿਆ ਸਟ ਪਈ ਅਜੀਮਾ ਸਿਰ ਤਰ ਡਿੱਗੇ ਖੇਤ ਵਿੱਚ ਜਿਉ ਵਾਹਣ ਢੀਮਾ ਦੇਖ ਮਾਰੇ ਲੱਲਾ ਬਹਿਲੀਮ ਨੇ ਰਣ ਮੈਂ ਬਰਸ਼ੀਮਾ ਬਰਸ਼ੀਆਂ ਮਾਰ ਮਾਰ ਕੇ ਉਹਨਾਂ ਦੇ ਵਾਰ ਕਰਕੇ ਆਪਣਾ ਹਿਸਾਬ ਕਿਤਾਬ ਲਿਆ ਅੱਗੇ ਤੋਂ ਸੁਚੇਤ ਕੀਤਾ ਵੀ ਜਿਹੜੀ ਜ਼ਬਾਨ ਕਰਦਾ ਨਾ ਉਹਦੇ ਤੇ ਪੂਰਾ ਉਤਰਿਆ ਉਹਦੀ ਧੁੰਨ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਪੌੜੀ ਚਰਨ ਕੀਤੀ ਤੇ ਤਿੰਨ ਸਲੋਕ ਜਿਹੜੇ ਨੇ ਉਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਬੜਾ ਧਿਆਨ ਦੇ ਕੇ ਸੁਣਿਆ ਗੁਰਮੁਖ ਤੁਸੀਂ ਗੁਰੂ ਦੀ ਸੰਗਤ ਵਿੱਚ ਆਉਂਦੇ ਜੇ ਨਾ ਆਹ ਜਿਹੜੀ ਬਾਣੀ ਸੁਣਦੇ ਜੀ ਆਹ ਜਿਹੜਾ ਸ਼ਬਦ ਸੁਣਦੇ ਜੀ ਇਹਦੀਆਂ ਕਿੰਨੀਆਂ ਸਾਡੇ ਤੇ ਬਖਸ਼ਿਸ਼ਾਂ ਹੁੰਦੀਆਂ ਨੇ ਪਹਿਲਾ ਸਲੋਕ ਆਰੰਭ ਕਰਨ ਤੋਂ ਪਹਿਲਾਂ ਛੋਟਾ ਮੂਲ ਮੰਤਰ ਦਰਜ ਕੀਤਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਰਮਾਤਮਾ ਇੱਕ ਹੈ ਸਰਬ ਵਿਆਪਕ ਹੈ ਤੇ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਪਹਿਲਾ ਸਲੋਕ ਸਲੋਕ ਮਹੱਲਾ ਤੀਜਾ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਉਹ ਕਹਿੰਦੇ ਨੇ ਸ਼ਬਦ ਰਤੇ ਵਡਹੰਸ ਹੈ ਸੱਚ ਨਾਮ ਉਰਤਾਰ ਜਿਹੜੇ ਮਨੁੱਖਾਂ ਨੇ ਆਪਣੇ ਆਪ ਨੂੰ ਸ਼ਬਦ ਦੇ ਵਿੱਚ ਰਤ ਲਿਆ ਰੰਗ ਲਿਆ ਸ਼ਬਦ ਕੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜੋ ਤੁਸੀਂ ਬਾਣੀ ਪੜ੍ਹਦੇ ਹੋ ਸਾਰੇ ਸ਼ਬਦ ਨੇ ਵਾਹਿਗੁਰੂ ਸ਼ਬਦ ਦਾ ਉਚਾਰਨ ਕਰਦੇ ਵੀ ਸ਼ਬਦ ਹੈ ਸਤਨਾਮ ਆਪਣੀ ਰਸਨਾ ਤੋਂ ਬੋਲਦੇ ਹੋ ਇਹ ਵੀ ਸ਼ਬਦ ਹੈ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ ਜਿਹੜੇ ਮਨੁੱਖ ਆਪਣੇ ਆਪ ਨੂੰ ਸ਼ਬਦ ਵਿੱਚ ਰੰਗ ਲੈਂਦੇ ਨੇ ਰੰਗਣ ਤੋਂ ਭਾਵ ਜਿਨ੍ਹਾਂ ਦੀ ਰਸਨਾ ਤੇ ਗੁਰੂ ਦਾ ਸ਼ਬਦ ਆ ਜਾਏ ਜਿਨ੍ਹਾਂ ਦੇ ਹਿਰਦੇ ਵਿੱਚ ਗੁਰੂ ਦਾ ਸ਼ਬਦ ਆ ਜਾਏ ਉਹ ਕੌਣ ਨੇ ਵਡਹੰਸ ਉਹ ਵਡਹੰਸ ਨੇ ਹੰਸ ਦੇ ਅਰਥ ਪਤਾ ਕੀ ਹੁੰਦੇ ਨੇ ਇੱਕ ਪੰਛੀ ਹੈ ਜਿਹੜਾ ਸਾਰੇ ਪੰਛੀਆਂ ਦੇ ਵਿੱਚੋਂ ਸਰਮੌਰ ਗਿਣਿਆ ਗਿਆ ਸਰਮੌਰ ਮਹਾਨ ਗਿਣਿਆ ਗਿਆ ਉਹਦੀ ਖੁਰਾਕ ਪਤਾ ਕੀ ਜੇ ਆ ਡੱਡੀਆਂ ਮੱਛੀਆਂ ਉਹਦੀ ਖੁਰਾਕ ਨਹੀਂ ਹੈ ਉਹਦੀ ਖੁਰਾਕ ਹੈ ਮੋਤੀ ਚੁਗਣੇ ਜਿਹੜੇ ਮੋਤੀ
1: ਸਰੋਵਰ ਦੇ ਵਿੱਚੋਂ,
0: ਮਾਨ ਸਰੋਵਰ ਵਿੱਚੋਂ ਮਿਲਦੇ। ਚਲੋ ਇਹ ਇਹ ਤੇ ਇੱਕ ਮਨੌਤ ਹੋ ਗਈ ਨਾ ਵੀ ਪੰਛੀ ਜਿਹੜਾ ਕੇਵਲ ਹੋਰ ਕੁਝ ਨਹੀਂ ਖਾਂਦਾ, ਮੋਤੀਆਂ ਦਾ ਆਹਾਰ ਕਰਦਾ। ਉਹ ਸਰਮੌਰ ਮੰਨਿਆ ਗਿਆ ਕਿ ਉਹਦੀ ਖੁਰਾਕ ਜਿਹੜੀ ਹੈ ਨਾ ਉਹ ਵੀ ਸਰਮੌਰ ਹੈ। ਇਹਦੀ ਹੁਣ ਕੇਂਦਰੀ ਭਾਵ ਕੀ ਹੈ? ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ ਜਿਹੜੇ ਮਨੁੱਖ ਸ਼ਬਦ ਦਾ ਆਹਾਰ ਕਰਦੇ ਨੇ, ਜਿਹੜੇ ਸਿੱਖ ਆਪਣੀ ਰਸਨਾ ਤੇ ਗੁਰੂ ਦਾ ਸ਼ਬਦ ਲੈ ਆਉਂਦੇ ਨੇ, ਇਹ ਵੀ ਮੋਤੀ ਹੈ ਨਾ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿੱਤ ਜਿਹੜਾ। ਜਿਹੜੇ ਗੁਰਸਿੱਖਾਂ ਦਾ ਆਹਾਰ ਗੁਰੂ ਦਾ ਸ਼ਬਦ ਬਣ ਗਿਆ, ਅੰਮ੍ਰਿਤ ਵੇਲੇ ਉੱਠਦੇ ਨੇ, ਬਾਣੀ ਪੜ੍ਹਦੇ ਨੇ, ਇਸ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਵਸਾਉਂਦੇ ਨੇ। ਉਹ ਕਹਿਣ ਲੱਗੇ ਵਡਹੰਸ ਹੈ, ਉਹ ਵੀ ਵੱਡੇ ਹੰਸ ਨੇ। ਵੱਡੇ ਹੰਸ ਤੋਂ ਭਾਵ ਪਤਾ ਕਿ ਇੱਕ ਤੇ ਆਮ ਮਨੁੱਖ ਹੈ ਜਿਨ੍ਹਾਂ ਇੰਜ ਕਹਿ ਲਈਏ ਵੀ ਸੁਭਾਅ ਹੀ ਬਣ ਗਿਆ ਵੀ ਨਾ ਕਰੇ ਗੁਰੂ ਘਰ ਮੱਥਾ ਟੇਕਣ ਵਾਸਤੇ ਆਉਣਾ, ਨਾ ਬਾਣੀ ਪੜ੍ਹਨੀ, ਨਾ ਬਾਣੀ ਸੁਣਨੀ। ਉਹਨਾਂ ਦੇ ਇੱਕੋ ਜ਼ਬਾਨ ਤੇ ਸ਼ਬਦ ਹੈ ਵੀ ਇਹ ਜੱਗ ਮਿੱਠਾ ਤੇ ਅਗਲਾ ਕਿੰਨੇ ਡਿੱਠਾ। ਛੱਡੋ ਜੀ, ਤੇ ਵਿਹਲਿਆਂ ਲੋਕਾਂ ਦਾ ਕੰਮ ਹੈ ਸੰਗਤ ਕਰਨੀ, ਬਾਣੀ ਪੜ੍ਹਨੀ। ਪਰਮਾਤਮਾ ਨੇ ਮਨੁੱਖਾ ਜਨਮ ਦਿੱਤਾ, ਆਨੰਦ ਲਓ, ਐਸ਼ ਕਰੋ। ਉਹ ਵੀ ਲੋਕ ਨੇ, ਬੇਸ਼ੁਮਾਰ ਲੋਕ ਨੇ ਜਿਨ੍ਹਾਂ ਦਾ ਮਹਾਰਾਜ ਨੇ ਜ਼ਿਕਰ ਕੀਤਾ, ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਅਵਗਣ ਮਾਰੇ। ਐਸੇ ਐਸੇ ਲੱਖਾਂ ਦੀ ਗਿਣਤੀ ਵਿੱਚ ਨੇ ਜਿਹੜੇ ਅਵਗਣਾਂ ਦੇ ਭਰੇ ਨੇ, ਬਾਣੀ ਤੋਂ ਦੂਰ ਭਜਦੇ ਨੇ। ਮਹਾਰਾਜ ਜੀ ਕਹਿੰਦੇ ਨੇ ਉਹ ਸਿੱਖ ਜਿਹੜੇ ਨੇ ਵਡਹੰਸ ਨੇ, ਜਿਵੇਂ ਪੰਛੀਆਂ ਦੇ ਵਿੱਚੋਂ ਹੰਸ ਮਹਾਨ ਹੈ, ਉਹ ਸਾਰੇ ਮਨੁੱਖਾਂ ਦੇ ਵਿੱਚੋਂ ਉਹ ਮਹਾਨ ਹੈ ਜਿਹੜਾ ਆਪਣੀ ਰਸਨਾ ਤੇ ਗੁਰੂ ਦਾ ਸ਼ਬਦ ਲੈ ਆਉਂਦਾ। ਕਿਹੜਾ ਸ਼ਬਦ? ਜਿਹੜੀ ਬਾਣੀ ਨੂੰ ਪੜ੍ਹ ਦਿਓ। ਮੈਂ ਬੇਨਤੀ ਕਰਾਂ ਗੁਰਮੁਖ, ਇਹ ਗੁਰੂ ਦੀ ਬਾਣੀ ਜਿਹੜੀ ਹੈ ਨਾ, ਗੁਰੂ ਦਾ ਸ਼ਬਦ ਜਿਹੜਾ ਹੈ, ਇਹ ਸਾਨੂੰ ਆਪਣੇ ਅੰਦਰ ਖਿੱਚ ਪਾਉਂਦਾ। ਇਹ ਗੁਰੂ ਦੇ ਸ਼ਬਦ ਵਿੱਚ ਇੰਨੀ ਕਸ਼ਿਸ਼ ਹੈ, ਇਹ ਗੁਰੂ ਦਾ ਸ਼ਬਦ ਸਾਨੂੰ ਗੁਰੂ ਤੱਕ ਲੈ ਜਾਂਦਾ ਹੈ, ਤੇ ਜਦੋਂ ਗੁਰੂ ਤੱਕ ਬੰਦਾ ਪਹੁੰਚਦਾ ਨਾ, ਤੇ ਫਿਰ ਗੁਰੂ ਉਹਨੂੰ ਪਰਮਾਤਮਾ ਤੱਕ ਪਹੁੰਚਾ ਦਿੰਦਾ। ਮੈਂ ਦੋ ਸ਼ਬਦਾਂ ਦਾ ਪ੍ਰਮਾਣ ਸਾਂਝੇ ਕਰਨੇ ਨੇ। ਵੇਖੋ, ਇਹ ਸ਼ਬਦ ਜਿਹੜਾ ਨਾ ਕਿਵੇਂ ਬੰਦੇ ਨੂੰ ਵਡਹੰਸ ਬਣਾ ਦਿੰਦਾ, ਕਿਵੇਂ ਬੰਦੇ ਨੂੰ ਮਹਾਨ ਬਣਾ ਦਿੰਦਾ। ਇਸ ਸ਼ਬਦ ਵਿੱਚ ਕਿੰਨੀ ਪਾਵਰ ਹੈ, ਇਸ ਸ਼ਬਦ ਵਿੱਚ ਕਿੰਨੀ ਤਾਕਤ ਹੈ। ਆਸਾ ਕੀ ਵਾਰ ਤੁਸੀਂ ਸੁਣਦੇ ਹੋ ਨਾ, ਆਸਾ ਕੀ ਵਾਰ ਦੀ ਇੱਕ ਪੌੜੀ ਕੰਨੀ ਪਈ ਸੀ ਭਾਈ ਲੈਣੇ ਨੇ, ਇੱਕ ਪੌੜੀ ਕੰਨੀ ਪਈ ਸੀ। ਉਸ ਪੌੜੀ ਦੇ ਬੋਲ ਸੁਣੇ, ਉਸ ਪੌੜੀ ਦੀ ਬਦੌਲਤ ਭਾਈ ਲੈਣਾ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਕਰਤਾਰਪੁਰ ਸਾਹਿਬ ਪਹੁੰਚ ਗਏ। ਕੀ ਇਹ ਸ਼ਬਦ ਸਾਨੂੰ ਆਪਣੇ ਵੱਲ ਖਿੱਚਦਾ ਨੀ? ਕਿ ਸ਼ਬਦ ਵਿੱਚ ਪਾਵਰ ਨੇ? ਉਹ ਇੱਕਵੀਂ ਪੌੜੀ ਹੈ, ਆਸਾ ਕੀ ਵਾਰ ਦੀ ਜਿੱਤ ਸੇਵਿਆ ਸੁਖ ਪਾਈ।

ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਅੱਲਾ ਬਣਾ ਦਿੱਤਾ। ਇੱਕ ਵਿਦਵਾਨ ਨੇ ਬੜੇ ਸੋਹਣੇ ਬਚਨ ਲਿਖੇ ਨੇ, ਇਸ਼ਕ ਕੀ ਭੱਠੀ ਮੈਂ ਪਾਕਰ ਜਬ ਕੁੰਦਨ ਕੀਆ, ਲਹਿਣੇ ਸੇ ਅੰਗਦ ਅੰਗਦ ਸੇ ਅੱਲਾਹ ਕਰ ਦਿਆ। ਇਹ ਕਿਹਦੀ ਬਦੌਲਤ? ਸ਼ਬਦ ਦੀ ਬਦੌਲਤ। ਸ਼ਬਦ ਨੂੰ ਪੜਨ ਵਾਲਾ, ਸ਼ਬਦ ਨੂੰ ਬਾਣੀ ਨੂੰ ਹਿਰਦੇ ਵਿੱਚ ਵਸਾਉਣ ਵਾਲਾ ਉਹ ਆਮ ਮਨੁੱਖ ਨਹੀਂ ਰਹਿੰਦਾ, ਉਹ ਵਡਹੰਸ ਬਣ ਜਾਂਦਾ, ਵੱਡਾ ਬਣ ਜਾਂਦਾ, ਮਹਾਨ ਬਣ ਜਾਂਦਾ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਜੀਵਨ ਪੜ੍ਹ ਕੇ ਵੇਖੋ, 60 ਸਾਲ ਦੀ ਉਮਰ ਤੱਕ ਹਲੇ ਤੱਕ ਬਖਸ਼ਿਸ਼ ਨਹੀਂ ਹੋਈ। ਹਾਲਾਂਕਿ ਧਰਮੀ ਸਨ, ਧਰਮ ਵਾਲੇ ਪਾਸੇ ਤੁਰਨ ਵਾਲੇ ਸਨ, ਪਰ ਉਹ ਰਹਿਮਤਾਂ ਨਹੀਂ ਮਿਲੀਆਂ। ਅੱਜ ਅੰਮ੍ਰਿਤ ਵੇਲੇ ਇੱਕ ਸ਼ਬਦ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੰਨੀ ਪਿਆ ਸੀ। ਉਸ ਸ਼ਬਦ ਨੂੰ ਗਾਉਣ ਵਾਲੀ ਕੌਣ ਸੀ? ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੀ ਸਪੁੱਤਰੀ ਬੀਬੀ ਅਮਰੋ ਜੀ। ਗਾਉਣ ਵਾਲੀ ਗੁਰੂ ਦੀ ਸਪੁੱਤਰੀ, ਜਿਹੜਾ ਸ਼ਬਦ ਗਾ ਰਹੀ ਹੈ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ। ਸੁਣਨ ਵਾਲਾ ਭਾਂਡਾ ਤਿਆਰ ਹੈ, ਬਾਪੂ ਅਮਰਦਾਸ ਮਹਾਰਾਜ ਕੰਨੀ ਆਵਾਜ਼ ਪਈ ਸੀ। ਉਸ ਸ਼ਬਦ ਦੇ ਬੋਲ ਸਨ, ਕਰਨੀ ਕਾਗਦ ਮਨਮਸਵਾਣੀ, ਬੁਰਾ ਭਲਾ ਦੋਏ ਲੇਖ ਪਏ। ਸ਼ਬਦ ਕੰਨੀ ਪਿਆ, ਉਸੇ ਵੇਲੇ ਸ਼ਬਦ ਨੇ ਧੂ ਪਾ ਦਿੱਤੀ, ਖਿੱਚ ਪਾ ਦਿੱਤੀ। 60 ਸਾਲ ਦਾ ਬਜ਼ੁਰਗ ਉਸ ਸ਼ਬਦ ਨੂੰ ਸੁਣ ਕੇ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਪਹੁੰਚ ਗਿਆ। ਇਸ ਬਾਣੀ ਤੁਸੀਂ ਦੂਰ ਨਾ ਹੋਈਏ, ਬਾਣੀ ਸਾਨੂੰ ਗੁਰੂ ਤੱਕ ਪਹੁੰਚਾਉਂਦੀ ਹੈ, ਬਾਣੀ ਸਾਨੂੰ ਰੱਬ ਤੱਕ ਪਹੁੰਚਾਉਂਦੀ ਹੈ, ਬਾਣੀ ਸਾਡੇ ਜੀਵਨ ਨੂੰ ਤਬਦੀਲ ਕਰਕੇ ਰੱਖ ਦਿੰਦੀ। ਇੱਕ ਹੋਰ ਪ੍ਰਮਾਣ ਸਾਂਝਾ ਕਰਦੇ ਹਾਂ, ਕਿਉਂਕਿ ਤੁਸੀਂ ਰੋਜ਼ ਬਾਣੀ ਸੁਣਨ ਵਾਸਤੇ ਆਉਂਦੇ। ਕੋਈ ਨਿਤਨੇਮ ਵੇਲੇ ਆਉਂਦਾ, ਕੋਈ ਆਸਾ ਦੀ ਵਾਰ ਸੁਣਦਾ, ਕੋਈ ਕਥਾ ਸੁਣਦਾ, ਕੋਈ ਸ਼ਾਮ ਦੇ ਵੇਲੇ ਆਉਂਦਾ, ਜਦੋਂ ਵੀ ਸਮਾਂ ਮਿਲੇ ਬਾਣੀ ਤੋਂ ਦੂਰ ਨਾ ਪੁੱਜੋ। ਜਿੰਨੀ ਬਾਣੀ ਸੁਣਾਂਗੇ ਓਨੇ ਅਸੀਂ ਗੁਰੂ ਦੇ ਨੇੜੇ ਆਵਾਂ। ਬਾਣੀ ਕਿਵੇਂ ਬੰਦੇ ਦੇ ਅੰਦਰ ਨੂੰ ਤਬਦੀਲ ਕਰਦੀ? ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਉਹ ਸ਼ਬਦ ਦਾ ਪ੍ਰਚਾਰ ਹੀ ਕਰ ਰਹੇ ਨੇ। ਜਿੱਥੇ ਜਾਂਦੇ ਨੇ ਉਸੇ ਵੇਲੇ ਕਹਿੰਦੇ ਨੇ, ਮਰਦਾਨਾ ਜੀ ਰਬਾਬ ਵਛੇੜੋ ਬਾਣੀ ਆਈ। ਉਹ ਬਾਣੀ ਕਿਹੜੀ ਸੀ ਜਿਹੜੀ ਤੁਸੀਂ ਪੜ੍ਹਦੇ ਸੁਣ, ਜਿਹਨੂੰ ਮੱਥਾ ਟੇਕਦੇ? ਇਸ ਬਾਣੀ ਵਿੱਚ ਕਿੰਨੀ ਪਾਵਰ ਹੈ! ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਅੱਜ ਇੱਕ ਐਸੇ ਮਨੁੱਖ ਕੋਲ ਗਏ ਨੇ ਜਿਹਦਾ ਨਾਮ ਸੀ ਸੱਜਣ। ਜਿਸ ਵੇਲੇ ਉਹਦੀ ਸਰਾਂ ਵਿੱਚ ਗਏ ਨੇ, ਕਿ ਉੱਥੇ ਮਹਾਰਾਜ ਜੀ ਨੇ ਸ਼ਬਦ ਨਹੀਂ ਸੀ ਸੁਣਾਇਆ ਉਹਨੂੰ? ਬਹਿ ਗਏ ਸਨ ਉਹਦੀ ਹਵੇਲੀ ਵਿੱਚ ਜਾ ਕੇ, ਹਾਲਾਂਕਿ ਭਾਂਡਾ ਵੀ ਤਿਆਰ ਨਹੀਂ ਸੀ, ਲੋਕਾਂ ਨੂੰ ਮੌਤ ਦੇ ਘਾਟ ਉਤਾਰਨ ਵਾਲਾ। ਮਹਾਰਾਜ ਜੀ ਨੇ ਬਚਨ ਕਹਿ ਦਿੱਤੇ ਸੀ, ਮਰਦਾਨਿਆ ਸ਼ੇਰਬੜ ਰਬਾਬ ਬਾਣੀ ਆਈ। ਉਸ ਵੇਲੇ ਮਹਾਰਾਜ ਜੀ ਨੇ ਸ਼ਬਦ ਉਚਾਰਨ ਕੀਤਾ ਸੀ, ਸੁਹੀ ਮਹੱਲਾ ਪਹਿਲਾ, ਉਜਲ ਕਹਿਹਾ ਚਿਲਕਣਾ, ਘੋਟਮ ਕਾਲੜੀ ਮਸ, ਧੋਤਿਆਂ ਜੂਠ ਨਾ ਉਤਰੈ, ਜੇ ਸੋ ਧੋਵਾਂ ਤਿਸ, ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਨ, ਉਹ ਭਲਿਆ ਜਿੱਥੇ ਲੇਖਾ ਮੰਗੇ ਤਿੱਥੇ ਖੜੇ ਦਿਸਨ। ਇੱਕ ਸ਼ਬਦ ਕੰਨੀ ਪਿਆ ਸੀ ਗੁਰਮੁਖੋ, ਉਹ ਸੱਜਣ ਠੱਗ ਜਿਹੜਾ ਸੀ ਅੱਜ ਸੱਜਣ ਸੰਤ ਬਣ ਗਿਆ। ਇਹ ਸ਼ਬਦ ਇੰਨਾ ਸਾਡੇ ਤੇ ਅਸਰ ਕਰਦੀ। ਕਈ ਵਾਰੀ ਬੰਦਾ ਕਹਿੰਦਾ, ਨਹੀਂ ਜੀ ਅੱਜ ਤੇ ਦੇਹਧਾਰੀ ਗੁਰੂ ਦੀ ਲੋੜ ਹੈ, ਦੇਹਧਾਰੀ ਤੋਂ ਬਿਨਾਂ ਸ਼ਬਦ ਸਾਡੀ ਅਗਵਾਈ ਕਰ ਸਕਦਾ? ਬਿਲਕੁਲ ਕਰ ਸਕਦਾ, ਸ਼ਬਦ ਵਿੱਚ ਬੜੀ ਪਾਵਰ ਹੈ। ਇੱਕ ਛੋਟੀ ਜਿਹੀ ਉਦਾਹਰਨ ਦੇ ਦਿਓ, ਗੱਡੀਆਂ ਦੇ ਵਿੱਚ ਨੈਵੀਗੇਸ਼ਨ ਲੱਗਾ, ਮੈਪ ਹੈ, ਤੁਸੀਂ ਉਹਦੇ ਵਿੱਚ ਕੁਝ ਬੋਲ ਐਡ ਕਰਦੇ ਹੋ, ਜਿਸ ਬੰਦੇ ਦੇ ਘਰ ਦੇ ਵਿੱਚ ਜਾਣਾ ਉਹਦੇ ਘਰ ਦਾ ਐਡਰੈਸ ਭਰ ਦਿੰਦੇ ਹੋ, ਨਾਂ ਭਰ ਦਿੰਦੇ ਹੋ। ਹੁਣ ਹੈ ਤੇ ਬੋਲ ਹੀ ਲਿਖੇ ਨੇ ਨਾ, ਉਹ ਦੁਨੀਆਂ ਦਾ ਸ਼ਬਦ ਹੀ ਲਿਖਿਆ ਨਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸ਼ਬਦ ਨੇ, ਉਹ ਦੁਨੀਆਂ ਦੇ ਚਾਰ ਬੋਲ ਲਿਖ ਦਿੱਤੇ ਨੇ। ਜੇ ਦੁਨੀਆਂ ਦੇ ਚਾਰ ਬੋਲ ਲਿਖੇ ਨੇ ਨੈਵੀਗੇਸ਼ਨ ਵਿੱਚ, ਉਹਨੂੰ ਫੋਲੋ ਕਰਨ ਵਾਲਾ ਉਹ ਤੇ ਉੱਤੇ ਪਹੁੰਚ ਜਾਂਦਾ, ਜਿਸ ਘਰ ਦੇ ਵਿੱਚ ਪਹੁੰਚਣਾ ਹੋਵੇ, ਜਿਸ ਸ਼ਹਿਰ ਵਿੱਚ ਪਹੁੰਚਣਾ ਹੋਵੇ, ਜੇ ਉਹਨੂੰ ਫੋਲੋ ਕਰੇਗਾ। ਉਹ ਚਾਰ ਬੋਲ ਲਿਖੇ ਹੋਏ ਨੈਵੀਗੇਸ਼ਨ ਭਰੇ ਫੀਡ ਕੀਤੇ ਹੋਏ, ਉਹ ਬੰਦਿਆ ਤੇਰੀ ਮੰਜ਼ਿਲ ਤੱਕ ਪਹੁੰਚਾ ਦੇਣਗੇ। ਉਹ ਇਹ ਤੇ ਰੱਬ ਦੇ ਘਰ ਦੇ ਬੋਲ ਨੇ। ਜੇ ਤੇਰੇ ਹਿਰਦੇ ਵਿੱਚ ਫੀਡ ਹੋ ਗਏ, ਬਾਣੀ ਤੇਰੇ ਹਿਰਦੇ ਵਿੱਚ ਵਸ ਗਈ, ਇਹ ਬਾਣੀ ਤੈਨੂੰ ਨਿਰੰਕਾਰ ਦੇ ਘਰ ਵਿੱਚ ਲੈ ਜਾਏ। ਇਹ ਗੁਰੂ ਦਾ ਸ਼ਬਦ, ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰ ਨਿਮਖ ਨ ਮਨ ਤੇ ਟਾਰੀ ਰੇ, ਦਰਸ਼ਨ ਪਰਸਨ ਸਰਸਨ ਹਰਸਨ, ਰੰਗ ਰੰਗੀ ਕਰਤਾਰੀ ਰੇ, ਖਿਨ ਰਮ ਗੁਰ ਗਮ ਹਰ ਦਮ ਨਹਿ ਜਮ, ਹਰ ਕੰਠ ਨਾਨਕ

ਹਰੀ ਜੀ। ਇਹ ਬਾਣੀ ਪਰਮਾਤਮਾ ਦੇ ਘਰ ਤੱਕ ਪਹੁੰਚਾਉਣ ਵਾਲੀ, ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਭੰਨਾ, ਅਨੰਤ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤੋ ਸੁਖੋ ਆ ਸਭ ਥਾਈ, ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭਨੀ ਜੈ। ਅਗਲੀ ਪੰਕਤੀ ਵੱਲ ਧਿਆਨ ਦਿਆ ਜੇ, ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਉਹ ਭਲਿਓ, ਇਹ ਰੱਬ ਦੇ ਘਰ ਦੀ ਦਰਗਾਹ ਦਾ ਸ਼ਬਦ ਹੈ, ਬਾਣੀ ਹੈ, ਇਹ ਸਾਨੂੰ ਰੱਬ ਦੇ ਘਰ ਤੱਕ ਪਹੁੰਚਾਉਣ ਵਾਲੀ, ਇਹ ਬੰਦੇ ਨੂੰ ਮਹਾਨ ਬਣਾਉਣ ਵਾਲੀ, ਇੱਕ ਮਨੁੱਖ ਨੂੰ ਦੇਵਤਾ ਬਣਾਉਣ ਵਾਲੀ। ਜਿਨ੍ਹਾਂ ਜਿਨ੍ਹਾਂ ਨੇ ਸ਼ਬਦ ਕੰਨੀ ਪਾ ਕੇ ਆਪਣੇ ਹਿਰਦੇ ਵਿੱਚ ਵਸਾ ਲਿਆ ਏ, ਉਹਨਾਂ ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀਆਂ ਰਹਿਮਤਾਂ ਦਾ ਮੀਂਹ ਵਰਸ ਗਏ। ਇੱਕ ਨੇ ਬੇਅੰਤ ਮਹਾਰਾਜ ਜੀ ਨੇ ਲੋਕਾਂ ਦਾ ਭਲਾ ਕੀਤਾ ਜੇ ਇਸ ਸ਼ਬਦ ਨੂੰ ਉਹਨਾਂ ਦੇ ਕੰਨੀ ਪਾਉਣ। ਇਹਨਾਂ ਮਹਾਨ, ਇਹਨਾਂ ਪਵਿੱਤਰ, ਇਹ ਸ਼ਬਦ ਹੈ ਜਿਹਨੂੰ ਤੁਸੀਂ ਸਰਵਣ ਕਰਨ ਵਾਸਤੇ ਆਉਂਦੇ। ਉਹ ਮਹਾਰਾਜ ਨੇ ਬਚਨ ਕਹਿੰਦੇ, ਸ਼ਬਦ ਰੱਤੇ, ਜਿਹੜੇ ਸ਼ਬਦ ਵਿੱਚ ਰੰਗੇ ਗਏ। ਵੱਡ ਹੰਸ ਹੈ, ਉਹ ਬੰਦਾ ਆਮ ਬੰਦਾ ਨਹੀਂ ਰਹਿੰਦਾ, ਉਹ ਵੱਡ ਹੰਸ ਬਣ ਜਾਂਦਾ ਹੈ, ਮਹਾਨ ਬਣ ਜਾਂਦਾ ਹੈ। ਕਦੇ ਤੁਸੀਂ ਇਤਿਹਾਸ ਦੇ ਪੰਨੇ ਪੜ੍ਹ ਕੇ ਵੇਖੋ ਗੁਰਮੁਖੋ, ਜੇ ਭਾਈ ਮਤੀ ਦਾਸ ਦੇ ਸਰੀਰ ਦੇ ਦੋ ਫਾੜ ਹੋ ਗਏ ਨੇ, ਉਹ ਆਮ ਬੰਦਾ ਥੋੜਾ ਕਰਾ ਸਕਦਾ ਹੈ। ਉਹ ਕਰਾ ਸਕਦਾ ਜਿਹਦੇ ਰੋਮ ਰੋਮ ਵਿੱਚ ਗੁਰੂ ਦਾ ਸ਼ਬਦ ਵਸੇ। ਬਾਬਾ ਦੀਪ ਸਿੰਘ ਵਰਗੇ ਮਹਾਨ ਮਹਾਂਪੁਰਖ ਜਿਹੜੇ ਸੀਸ ਤੋਂ ਬਿਨਾਂ ਲੋਕਾਂ ਦਾ ਲੜਦੇ ਪਏ ਨੇ, ਹਰਿਮੰਦਰ ਸਾਹਿਬ ਦੀ ਪਵਿੱਤਰਤਾ ਕਾਇਮ ਰੱਖਦੇ ਪਏ ਨੇ, ਕਿਤੇ ਉਹਦਾ ਇਤਿਹਾਸ ਪੜ੍ਹ ਕੇ ਵੇਖੋ ਗੁਰਮੁਖੋ, ਏਡਾ ਵੱਡਾ ਮਹਾਨ ਯੋਧਾ ਇੰਨੀਆਂ ਬਖਸ਼ਿਸ਼ਾਂ ਦਾ ਪਾਤਰ ਕਿਵੇਂ ਬਣ ਗਿਆ ਜੀ? ਗੁਰੂ ਦੇ ਸ਼ਬਦ ਦੀ ਬਰਕਤ ਤੇ ਨਾਲ ਵਡਹੰਸ ਵੱਡੇ ਬਣ ਗਏ ਨੇ, ਮਹਾਨ ਬਣ ਗਏ ਨੇ। ਬੰਦ ਬੰਦ ਕਟਾਉਣ ਵਾਲਾ ਕਿਵੇਂ ਕਟਾ ਗਿਆ ਜੀ? ਬੰਦ ਬੰਦ ਉਹਦੇ ਰੋਮ ਰੋਮ ਵਿੱਚ ਗੁਰੂ ਦੀ ਬਾਣੀ, ਰੋਮ ਰੋਮ ਵਿੱਚ ਗੁਰੂ ਦਾ ਸ਼ਬਦ ਹੈ। ਇਹ ਸ਼ਬਦ ਬੰਦੇ ਨੂੰ ਬੰਦਾ ਨਹੀਂ ਰਹਿਣ ਦਿੰਦਾ, ਮਹਾਨ ਬਣਾ ਦਿੰਦਾ, ਵਡਹੰਸ ਬਣਾ ਦਿੰਦਾ, ਵੱਡਾ ਮਹਾਨੰਦ। ਸੱਚ ਨਾਮ ਉਰ ਧਾਰ, ਜਿਨ੍ਹਾਂ ਨੇ ਸੱਚੇ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰ ਲਿਆ, ਪਰਮਾਤਮਾ ਨੂੰ ਧਾਰਨ ਕਰ ਲਿਆ। ਸੱਚ ਸੰਗ੍ਰਹਿ ਹੈ, ਸਦ ਸੱਚ ਰਹਿ ਹੈ, ਸੱਚੇ ਨਾਮ ਪਿਆਰ। ਜਿਹੜੇ ਵਡਹੰਸ ਨੇ ਨਾ, ਵੱਡੇ ਮਹਾਨ ਬਣ ਜਾਂਦੇ ਨੇ, ਜਿਹੜੇ ਕਹਿੰਦੇ ਨੇ ਗੁਰੂ ਦੇ ਸ਼ਬਦ ਤੋਂ ਬਿਨਾਂ ਸਾਨੂੰ ਕੋਈ ਹੋਰ ਆਸਰਾ ਹੀ ਨਹੀਂ, ਜਿਨ੍ਹਾਂ ਦਾ ਨੇਮ ਬਣ ਗਿਆ ਵੀ ਕੁਝ ਵੀ ਹੋ ਜਾਏ ਅਸੀਂ ਆਸਾ ਕੀ ਵਾਰ ਦਾ ਨਾਂਗਾ ਨਹੀਂ ਪਾਉਣਾ, ਜਿਨ੍ਹਾਂ ਦਾ ਨੇਮ ਬਣ ਗਿਆ ਹੈ ਵੀ ਅਸੀਂ ਨਿਤ ਨੇਮ ਦਾ ਨਾਂਗਾ ਨਹੀਂ ਪਾਉਣਾ। ਕਹਿਣ ਲੱਗੇ ਸੱਚ ਸੰਗ੍ਰਹਿ ਹੈ, ਉਹ ਸਾਰੀ ਜ਼ਿੰਦਗੀ ਸੱਚ ਨੂੰ ਇਕੱਠਾ ਕਰਦੇ। ਸੰਗ੍ਰਹਿ ਦੇ ਅਰਥ ਹੁੰਦੇ ਨੇ ਇਕੱਠਾ ਕਰਨਾ, ਸੱਚ ਦੇ ਅਰਥ ਨੇ ਪਰਮਾਤਮਾ ਦੇ ਨਾਮ ਨੂੰ। ਸਦ ਸੱਚ ਰਹਿ ਹੈ, ਸਦਾ ਸੱਚੇ ਵਿੱਚ ਲੀਨ ਰਹਿੰਦੇ ਨੇ, ਸੱਚੇ ਨਾਲ ਪਿਆਰ। ਉਹਨਾਂ ਦਾ ਦੁਨੀਆਂ ਨਾਲ ਪਿਆਰ ਨਹੀਂ, ਉਹਨਾਂ ਦਾ ਰੱਬ ਨਾਲ ਪਿਆਰ ਹੈ, ਕਿਉਂਕਿ ਦੁਨੀਆਂ ਦਾ ਪਿਆਰ ਬੰਦੇ ਨੂੰ ਨਰਕਾਂ ਵਿੱਚ ਲੈ ਜਾਂਦਾ ਹੈ, ਨਿਰੰਕਾਰ ਦਾ ਪਿਆਰ ਪਰਮਾਤਮਾ ਦੇ ਘਰ ਵਿੱਚ ਲੈ ਜਾਂਦਾ। ਇਸੇ ਕਰਕੇ ਮਹਾਰਾਜ ਜੀ ਨੇ ਸੁਚੇਤ ਕੀਤਾ ਸੀ, ਦੀਨ ਗਵਾਇਆ ਦੁਨੀ ਸੋ, ਦੁਨੀ ਨਾ ਚਾਲੀ ਸਾਧ, ਪਾਈ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ, ਸਦਾ ਨਿਰਮਲ ਮੈਲ ਨਾ ਲੱਗੀ। ਜਿਨ੍ਹਾਂ ਦੇ ਹਿਰਦੇ ਵਿੱਚ ਸੱਚ ਵਸ ਗਿਆ, ਸ਼ਬਦ ਵਸ ਗਿਆ ਨਾ, ਉਹਨਾਂ ਦੇ ਅੰਦਰ ਮੈਲ ਨਹੀਂ ਲੱਗਦੀ। ਕਿਹੜੀ ਮੈਲ? ਜਿਹੜਾ ਮਹਾਰਾਜ ਜੀ ਨੇ ਜ਼ਿਕਰ ਕੀਤਾ ਵੀ ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ, ਕਾਲਾ ਵਾਸਿਆ, ਵਕਾਰਾਂ ਦੀ ਮੈਲ ਉਹਨਾਂ ਨੂੰ ਨਹੀਂ ਲੱਗਦੀ। ਕਿਉਂ ਨਹੀਂ ਲੱਗਦੀ ਜੀ? ਮਹਾਰਾਜ ਕਹਿੰਦੇ ਨੇ ਨਦਰ ਕੀਤੀ ਕਰਤਾਰ, ਉਹਨਾਂ ਤੇ ਕਰਤਾਰ ਨੇ ਨਦਰ ਕਰ ਦਿੱਤੀ, ਉਹਨਾਂ ਤੇ ਵਾਹਿਗੁਰੂ ਦੀ ਕਿਰਪਾ ਹੋ ਗਈ। ਨਾਨਕ ਹਉ ਤਿੰਨ ਕੈ ਬਲਹਾਰਣੈ, ਜੋ ਅਨਦਿਨ ਜਪਹਿ ਮੁਰਾਰ। ਮੇਰੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ, ਮੈਂ ਉਹਨਾਂ ਤੋਂ ਹਰ ਰੋਜ਼ ਬਲਹਾਰਨੇ ਜਾਣਾ, ਵਾਰਨੇ ਜਾਣਾ, ਜਿਹੜੇ ਹਰ ਰੋਜ਼ ਅਨਦਿਨ ਅਰਥ ਨੇ ਹਰ ਰੋਜ਼ ਮੁਰਾਰ ਨੂੰ ਜਪਦੇ ਨੇ, ਪਰਮਾਤਮਾ ਨੂੰ ਜਪਦੇ ਨੇ। ਅੱਗੇ ਮਹਾਰਾਜ ਜੀ ਨੇ ਜ਼ਿਕਰ ਕੀਤਾ, ਮੈਂ ਜਾਣਿਆ ਵਡਹੰਸ ਹੈ ਤਾਂ ਮੈਂ ਕੀ ਆ ਸੰਗ। ਕਈ ਵਾਰੀ ਭੁਲੇਖਾ ਵੀ ਪੈ ਜਾਂਦਾ ਹੈ ਨਾ, ਆਪਣੇ ਆਪ ਨੂੰ ਵਡਹੰਸ ਵੱਡੇ ਕਹਿਣ ਵਾਲੇ ਕੇਵਲ ਪਖੰਡ ਦੇ ਵਿੱਚ ਰੱਖੇ ਹੁੰਦੇ ਨੇ, ਕੇਵਲ ਲੋਕਾਂ ਨੂੰ ਧੋਖਾ ਦਿੰਦੇ ਪਏ ਨੇ। ਮਹਾਰਾਜ ਕਹਿਣ ਲੱਗੇ, ਇਸ ਤਰ੍ਹਾਂ ਦਾ ਵੀ ਭਾਣਾ ਵਾਪਰ ਜਾਂਦਾ, ਮੈਂ ਜਾਣਿਆ ਵਡਹੰਸ ਹੈ, ਮੈਂ ਸਮਝਦੇ ਵੀ ਬੜਾ ਵੱਡਾ ਕੋਈ ਸੰਤ ਮਹਾਂਪੁਰਖ ਹੈ, ਤਾਂ ਮੈਂ ਕੀ ਆ ਸੰਗ। ਕਹਿਣ ਲੱਗੇ, ਮੈਂ ਉਹਦੀ ਸੰਗਤ ਵਿੱਚ ਗਿਆ, ਜੇ ਜਾਣਾ ਬਾਗੂ ਬੱਪੜਾ ਤਾਂ ਜਨਮ ਨਾ ਦੇਂਦੀ। ਅੰਗ ਕਹਿਣ ਲੱਗੇ, ਮੈਨੂੰ ਪਤਾ ਲੱਗਦਾ ਵੀ ਪਖੰਡੀ ਹੈ, ਮੈਂ ਬਿਲਕੁਲ ਉਹਦੇ ਨੇੜੇ ਨਾ ਜਾਂਦਾ। ਇਹਦਾ ਭਾਵ ਮਹਾਰਾਜ ਜੀ ਸਾਨੂੰ ਸੁਚੇਤ ਕਰਦੇ ਪਏ ਨੇ ਵੀ ਭਾਈ ਵੇਖੀ ਕਿਤੇ ਅੱਜ ਲਿਬਾਸ ਧਾਰਨ ਕਰਨ ਵਾਲਿਆਂ ਦੇ ਪਿੱਛੇ ਪਖੰਡ ਬਹੁਤ ਹੈ,
ਤੂੰ ਗੁਰੂ ਤੋਂ ਬਿਨਾਂ ਹੋਰ ਕਿਸੇ ਦੇ ਸਾਹਮਣੇ ਨਹੀਂ ਝੁਕਣਾ। ਮਹੱਲਾ ਤੀਜਾ, ਹੰਸਾਂ ਵੇਖ ਤਰੰਦਿਆਂ ਬੱਗਾ ਪੇ ਆਇਆ ਚਾਓ। ਇੱਥੇ ਹੰਸਦੇ ਮਹਾਨ ਪੁਰਖ ਜਿਨ੍ਹਾਂ ਨੇ ਬੰਦਗੀ ਕੀਤੀ, ਇਬਾਦਤ ਕੀਤੀ, ਭਗਤੀ ਦੇ ਰੰਗ ਵਿੱਚ ਰੰਗੇ, ਉਹਨਾਂ ਨੂੰ ਵੇਖਦਿਆਂ ਤਰਦਿਆਂ ਕਹਿਣ ਲੱਗੇ ਪਖੰਡੀਆਂ ਦੇ ਮਨ ਵਿੱਚ ਵੀ, ਬੱਗਾ ਦੇ ਅਰਥ ਹੁੰਦੇ ਨੇ ਪਖੰਡ ਕਰਨ ਵਾਲਾ, ਉਹਨਾਂ ਦੇ ਵੀ ਅੰਦਰ ਚਾਅ ਪੈਦਾ ਹੋ ਗਿਆ ਵੀ ਅਸੀਂ ਕਿਉਂ ਨੀ ਇੰਨੇ ਮਹਾਨ ਬਣ ਸਕਦੇ। ਕਹਿਣ ਲੱਗੇ ਅੰਦਰ ਸ਼ਬਦ ਨਹੀਂ ਸੀ, ਅੰਦਰ ਨਾਮ ਨਹੀਂ ਸੀ, ਕੇਵਲ ਪਖੰਡ ਵਿੱਚ ਰਤੇ ਸੀ। ਡੁੱਬ ਮੂਏ ਬਗ ਬੱਪੜੇ ਸਿਰ ਤਲ ਉੱਪਰ ਪਾਉ। ਪਖੰਡ ਕਰਨ ਵਾਲਾ ਕਹਿਣ ਲੱਗੇ ਸੰਸਾਰ ਵਿੱਚ ਡੁੱਬ ਜਾਂਦਾ ਹੈ। ਪੌੜੀ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਉਚਾਰਨ ਕੀਤੀ, ਤੂੰ ਆਪੇ ਹੀ ਆਪ ਹੈ, ਆਪ ਕਾਰਨ ਕੀ ਹੈ ਪਰਮਾਤਮਾ, ਤੂੰ ਆਪ ਹੀ ਸਭ ਨੂੰ ਪੈਦਾ ਕਰਨ ਵਾਲਾ ਹੈ, ਆਪ ਹੀ ਸਾਰਿਆਂ ਨੂੰ ਰਿਜਕ ਦੇਣ ਵਾਲਾ ਹੈ, ਤੂੰ ਆਪੇ ਆਪ ਨਿਰੰਕਾਰ ਹੈ, ਕੋ ਅਵਰ ਨਾ ਬੀਆ। ਹੇ ਰੱਬ ਜੀ ਤੁਸੀਂ ਨਿਰਾਕਾਰ ਹੋ, ਭਾਵ ਤੁਸੀਂ ਇੰਜ ਕਹਿ ਲਈਏ ਵੀ ਸਰਗੁਣ ਰੂਪ ਵਿੱਚ ਵੀ ਵਿਚਰ ਰਹੇ ਹੋ ਤੇ ਨਿਰੰਕਾਰ ਰੂਪ ਵਿੱਚ ਵਿਚਰ ਵਿੱਚ ਹੈ, ਜਿਹਦਾ ਜ਼ਿਕਰ ਮਹਾਰਾਜ ਨੇ ਕੀਤਾ, ਰੂਪ ਨਾ ਰੇਖ ਨਾ ਰੰਗ ਕਿਸ਼ ਤ੍ਰੇ ਗੁਣ ਤੇ ਪ੍ਰਭਿੰਨ ਤਿਸੇ ਬੁਝਾਏ ਨਾਨਕ ਜਿਸ ਹੋਵੇ ਸੋ ਪ੍ਰਸੰਨ। ਤੂੰ ਕਰਨ ਕਾਰਨ ਸਮਰੱਥ ਹੈ, ਤੂੰ ਕਰਹਿ ਸੋ ਬੀਆ ਪਰਮਾਤਮਾ, ਤੂੰ ਸਭ ਕੁਝ ਕਰਨ ਦੇ ਸਮਰੱਥ ਹੈ, ਦੁਨੀਆਂ ਨੂੰ ਬਣਾਉਣ ਦੇ ਤੂੰ ਸਮਰੱਥ ਹੈ ਤੇ ਦੁਨੀਆਂ ਨੂੰ ਨਾਸ ਵੀ ਤੂੰ ਆਪ ਕਰਨ ਵਾਲਾ, ਤੂੰ ਅਣ ਮੰਗਿਆ ਦਾਨ ਦੇਵਣਾ ਸਪਨਾਹਾ ਜੀ ਆ। ਮਹਾਰਾਜ ਤੁਸੀਂ ਤੇ ਅਣ ਮੰਗਿਆ ਦਾਨ ਦਿੰਦੇ ਜੀ, ਜੇ ਕੋਈ ਨਹੀਂ ਵੀ ਨਾ ਮੰਗਦਾ ਉਹਦੀਆਂ ਵਿੱਚ ਤੁਸੀਂ ਝੋਲੀਆਂ ਭਰਦੇ ਜੇ। ਸਭ ਆਖੋ ਸਤਿਗੁਰ ਵਾਹੋ ਵਾਹੋ, ਜਿਨ ਦਾਨ ਹਰ ਨਾਮ ਮੁਖਦੀ ਆ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਨੇ, ਸਿੱਖੋ ਆਪਣੇ ਸਤਿਗੁਰੂ ਨੂੰ ਵਾਹੋ ਵਾਹੋ ਆਖਿਆ ਕਰੋ, ਆਪਣੇ ਸਤਿਗੁਰੂ ਨੂੰ ਧੰਨ ਆਖਿਆ ਕਰੋ, ਕਿਉਂਕਿ ਸਤਿਗੁਰੂ ਦੀ ਕਿਰਪਾ ਦੇ ਨਾਲ ਸਾਡੇ ਮੁਖ ਵਿੱਚ ਨਾਮ ਦਾ ਦਾਨ ਮਿਲਦਾ ਹੈ। ਕੋਈ ਸ਼ੱਕ ਨਹੀਂ, ਗੁਰੂ ਦੀ ਕਿਰਪਾ ਦੇ ਨਾਲ ਸਾਨੂੰ ਨਾਮ ਦੀਆਂ ਦਾਤਾਂ ਮਿਲਦੀਆਂ। ਇੱਕ ਬੇਨਤੀ ਕਰਕੇ ਮੈਂ ਖਿਮਾ ਲੰਘਾਂ। ਸਤਿਕਾਰਯੋਗ ਭਾਈ ਸਾਹਿਬ ਭਾਈ ਸਰਦਾਰ ਭੁਪਿੰਦਰ ਸਿੰਘ ਜੀ, ਜਿਨ੍ਹਾਂ ਦੇ ਬੱਚੇ ਹੰਸਪ੍ਰੀਤ ਦਾ ਅੱਜ ਜਨਮ ਦਿਨ ਹੈ, ਆਸਾ ਕੀ ਵਾਰ ਦੀ ਸੇਵਾ ਕਰ ਰਹੇ ਨੇ, ਕੜਾ ਪ੍ਰਸ਼ਾਦ ਦੀ ਸੇਵਾ ਕਰ ਰਹੇ ਨੇ, ਮੈਂ ਇੱਕ ਬੇਨਤੀ ਕਰਾਂ, ਵੇਖੋ ਸਭ ਦਾਤਾਂ ਪਰਮਾਤਮਾ ਨੇ ਦਿੱਤੀਆਂ, ਗੁਰੂ ਦੇ ਦਿੱਤੀਆਂ ਨੇ, ਧੀਆਂ ਪੁੱਤਰ ਨੇ ਪਰਮਾਤਮਾ ਦੀ ਬਖਸ਼ਿਸ਼ ਹੈ, ਸੋਹਣੇ ਘਰ ਰਹਿਣ ਵਾਸਤੇ ਦਿੱਤੇ ਨੇ, 36 ਪ੍ਰਕਾਰ ਦੇ ਭੋਜਨ ਦਿੱਤੇ ਨੇ, ਜਿੱਥੇ ਸਭ ਕੁਝ ਦਿੱਤਾ ਹੈ ਨਾ ਉੱਥੇ ਇੱਕ ਦਾਤ ਹੋਰ ਮੰਗ ਲਿਆ ਕਰੇ। ਗੁਰੂ ਰਾਮਦਾਸ ਮਹਾਰਾਜ ਜੀ ਦਾ ਹੁਕਮ ਤੁਸੀਂ ਸਰਵਣ ਕਰ ਰਹੇ ਹੋ ਨਾ, ਗੁਰੂ ਰਾਮਦਾਸ ਮਹਾਰਾਜ ਜੀ ਦਾ ਇੱਕ ਸਿੱਖ ਹੋਇਆ ਭਾਈ ਆਦਮ। ਭਾਈ ਆਦਮ ਨੇ ਮਹਾਰਾਜ ਜੀ ਕੋਲੋਂ ਦਾਤ ਮੰਗੀ ਪੁੱਤਰ ਦੀ, ਸਾਕੀ ਲਬੇਰੀ ਕੇਵਲ ਟੂਕ ਮਾਤਰ, ਅਸੀਂ ਕੀ ਮੰਗਣਾ ਗੁਰੂ ਕੋਲ, ਜਿੱਥੇ ਪੁੱਤਰ ਮੰਗਦੇ ਹਨ ਉੱਥੇ ਆਹ ਦਾਤ ਕਦੀ ਨਾ ਵਸਾਰੀਏ, ਵੀ ਆਹ ਵੀ ਅਸੀਂ ਮੰਗਣਾ। ਜਿਸ ਵੇਲੇ ਮਹਾਰਾਜ ਨੇ ਬਖਸ਼ਿਸ਼ ਕੀਤੀ, ਭਾਈ ਆਦਮ ਇੰਨੀ ਸੰਗਤ ਕਰਨ ਵਾਲਿਆ, ਸਿੱਖਾਂ ਦੀ ਸੇਵਾ ਕਰਨ ਵਾਲਿਆ, ਸੰਗਤ ਦੀ ਸੇਵਾ ਕਰਨ ਵਾਲਿਆ, ਕੀ ਚਾਹੀਦਾ? ਤੇ ਹੌਲੀ ਜੀ ਘਰ ਵਾਲੀ ਨੇ ਕਹਿ ਦਿੱਤਾ ਸੀ ਪੁੱਤਰ ਦੀ ਦਾਤ ਬਖਸ਼। ਮਹਾਰਾਜ ਜੀ ਕਹਿਣ ਲੱਗੇ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਹੋਏਗੀ, ਤੁਹਾਡੇ ਘਰ ਦੇ ਵਿੱਚ ਪੁੱਤਰ ਦੀ ਆਮਦ ਹੋਏ। ਅਗਲਾ ਬਚਨ ਫਰੀ ਭਾਈ ਆਦਮ ਨੇ ਕਿਹਾ, ਕਹਿ ਲੱਗੇ ਮਹਾਰਾਜ ਮੈਨੂੰ ਵਿਸ਼ਵਾਸ, ਤੁਸੀਂ ਕਹਿ ਦਿੱਤਾ ਜੋ ਮਰਜ਼ੀ ਹੋ ਜਾਏ ਮੇਰੇ ਘਰ ਦੇ ਵਿੱਚ ਪੁੱਤਰ ਜ਼ਰੂਰ ਹੋਏਗਾ, ਪਰ ਇੱਕ ਦਾਤ ਹੋਰ ਬਖਸ਼ਿਸ਼ ਕਰ ਦਿਓ। ਪੁੱਛਿਆ ਜੀ ਉਹ ਕਿਹੜੀ? ਕਹਿਣ ਲੱਗੇ ਪੁੱਤਰ ਹੋਵੇ ਪਰ ਭਗਤੀ ਦੇ ਰੰਗ ਵਿੱਚ ਰੰਗਿਆ। ਫਿਰ ਸਤਿਗੁਰਾਂ ਨੇ ਬਚਨ ਪਤਾ ਕੀ ਕਿਹਾ ਸੀ, ਕਹਿਣ ਲੱਗੇ ਭਾਈ ਆਦਮ ਯਾਦ ਰੱਖੀ, ਆ ਜਿਹੜੀ ਤੂੰ ਮੰਗ ਮੰਗੀ ਹੈ ਨਾ, ਸਾਰੇ ਨਹੀਂ ਮੰਗਦੇ, ਪੁੱਤਰ ਮੰਗਣ ਵਾਲੇ ਰੋਜ਼ ਆਉਂਦੇ ਨੇ, ਪਰ ਭਗਤੀ ਦੇ ਰੰਗ ਵਿੱਚ ਰੰਗਿਆ ਹੋਇਆ ਕਦੀ ਕਿਸੇ ਨੇ ਨਹੀਂ ਮੰਗਿਆ। ਕਹਿਣ ਲੱਗੇ ਫਿਰ ਇੱਕ ਸਾਡਾ ਬਚਨ ਚੇਤੇ ਰੱਖੀ, ਪੁੱਤਰ ਆਏਗਾ ਉਹਦਾ ਨਾਂ ਭਾਈ ਭਗਤੂ ਰੱਖੀ, ਭਾਈ ਭਗਤੂ ਨਾਮ ਹੀ ਨਹੀਂ ਹੋਏਗਾ, ਭਗਤੀ ਦੇ ਰੰਗ ਵਿੱਚ ਰੰਗੀ ਹੋਈ ਰੂਹ ਤੇਰੇ ਘਰ ਵਿੱਚ ਪੈਦਾ। ਮੈਂ ਇਸ ਕਰਕੇ ਬਚਨ ਸਾਂਝੇ ਕੀਤੇ ਨੇ, ਆਪਾਂ ਰੋਜ਼ ਗੁਰੂ ਕੋਲ ਮੰਗਣ ਵਾਸਤੇ ਆਉਂਦੇ ਹਾਂ, ਕੋਈ ਧੀ ਮੰਗਦਾ ਹੈ, ਕੋਈ ਪੁੱਤਰ ਮੰਗਦਾ ਹੈ, ਕੋਈ ਧਨ ਦੌਲਤ ਮੰਗਦਾ, ਸਭ ਦਾਤਾ ਮੰਗੀਏ, ਪਰ ਇਹ ਜ਼ਰੂਰ ਮੰਗੀਏ ਮਹਾਰਾਜ ਸਾਨੂੰ ਵਿਸ਼ਵਾਸ ਹੈ ਤੁਸੀਂ ਸਭ ਕੁਝ ਦੇਣ ਵਾਲੇ ਹੋ, ਪਰ ਨਾਮ ਦੀ ਤੇ ਸਿੱਖੀ ਦੀ ਦਾਤ ਵੀ ਪਰਿਵਾਰ ਨੂੰ ਜ਼ਰੂਰ ਬਖਸ਼ੋ। ਸਰਦਾਰ ਭੁਪਿੰਦਰ ਸਿੰਘ ਜੀ ਨੇ ਨਾ ਤੇ ਬੜੀ ਬਖਸ਼ਿਸ਼, ਮਹਾਂਪੁਰਖਾਂ ਦੇ ਇੰਜ ਕਹਿ ਲਈਏ ਵੀ ਬਚਨਾਂ ਨੂੰ ਪੜ੍ਹਨ ਵਾਲੇ ਨੇ, ਸੁਣਨ ਵਾਲੇ ਨੇ, ਮਹਾਰਾਜ ਇਹਨਾਂ ਤੇ ਬਖਸ਼ਿਸ਼ ਕਰੇ। ਪੁੱਤਰ ਹੰਸਪ੍ਰੀਤ ਸਿੰਘ ਦੇ ਜਨਮ ਦਿਨ ਦੀ ਲੱਖ ਲੱਖ ਵਧਾਈਆਂ ਮਹਾਰਾਜ, ਉਹਨਾਂ ਨੂੰ ਨਾਮ ਦੀ ਦਾਤ, ਗੁਰਸਿੱਖੀ ਦੀ ਦਾਤ, ਹੋਰ ਇਹਨਾਂ ਦੀ ਝੋਲੀ ਵਿੱਚ ਪਾ ਕੇ ਨਵਾਜਣ ਜੀ। ਬਹੁਤ ਬਹੁਤ ਆਪ ਸੰਗਤਾਂ ਦਾ ਧੰਨਵਾਦ, ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦੇ ਆ, ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ।
आनंद पाया मेरी माए सतगुरु मैं पाया सतगुर तां पाया सहज सेती मन वजिया वधाइया राग रतन परवार परिया शब्द गावन आईया शब्दो तां गाव हरि केरा मन जिन्नी वसाया कहे नानक आनंद होआ सतगुरु मैं पाया ए मन मेरिया तू सदा रहो हर नाले हर नाल रहो तू मन मेरे दुख सब विसारना अंगीकार ओ करे तेरा कार्य सब सवारना सबना गला समरथ स्वामी सो क्यों मनो सारे कहे नानक मन मेरे सदा रहो हर नाले साचे साहिबा क्या नहीं घर तेरा करता तेरा सब कुछ है जिस देह सो पावे सदा सब सलाह तेरी नाम मन वसावै नाम जिन का मन वसिया वै जे शब्द कनेरे काहे नानक सचे सब क्या नहीं कर तेरा सचा नाम मेरा आधारो साच नाम आधार मेरा जिन भुखा सब गवाईया कर संत सुख मन आए वसिया जिन इच्छा सब पुजाईया सदा कुर्बान किया गुरु वटहो जिस दिया ए वडिया काहे नानक सुनो संतो सब धरो प्यारो साचा नाम मेरा आधारो वाजे पंच शब्द तित कर सुभाग कर सुभाग शब्द वाजे कला जित कर धारिया पंच दूत दवस कीते काल कंटक मारिया तुर करम पाया तुद चिन्ह को से नाम हर के लागे कहे नानक तह सुख होवा तित कर अनहद वाजे अन दिसन हो वडभागियो सगल मनोरथ पूरे पार परम्पर पाया उतरे सगल वसूरे दुख रोह संताप उतरे सुनी सच्ची बाणी संत साधन भय सरसे पूरे गुर ते जानी सुनते पुनीत कहते पवित्र सतगुर अपर पूरे बिनवंत नानक गुर चरण लागे वाजी अनहर तुरे सलो पवन गुरु पाणी पिता माता धरत महत दिवस रात दाई दाया खेला सगल जगत चंग्याईया बुरियाईया बचे धर्म हदूर करमी आप अपनी के नेड़े के दूर जिनी नाम ते आया गए मसकत काल नानक ते मुख उजले किती छुट्टी नाल वाहिगुरु जी का खालसा वाहिगुरु जी की फतेह।

सत्संग जी, बोलो जी। वाहे गुरु, वाहे गुरु। एक ओंकार वाहेगुरु जी की फतेह। श्री भगवती जी सहाय वासी भगवती पाशी दसवीं प्रथम भगवती चमर कहे गुरु नानक लई त्याय फिर अंकित गुरते अमरदास रामदास सहाय अर्जुन हर गोबिंद सिमर श्री हर राय श्री हर कृष्ण त्याय तू सब दुख जाए तेग बहादुर सिमर है कारण उन्हें दया बताए सब थाई हुए सहाय दसवें पातशाह गुरु गोबिंद सिंह जी महाराज सब थाई हुए सहाय दसा पातशाह के पुत्रात्मक स्वरूप साहब श्री गुरु ग्रंथ साहब के पाठ दरदा ते अंतर के खालसा से बोलो जी वाहे गुरु। ਗਰੀਬਨ ਮਹਾਰਾਜ ਆਪ ਜੀ ਦੇ ਪੰਜ ਪਿਆਰੀ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਡੀਆਂ ਜੱਪੀਆਂ ਤੱਪੀਆਂ ਜਿਹਨਾਂ ਨਾਮ ਜੱਪਿਆ ਵਣ ਚੱਕਿਆ ਦੇ ਚਲਾਈ ਤੇ ਵਾਹੀ ਦੇ ਕੇ ਨਿਢ ਕੀਤਾ ਤੇ ਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਿੱਤੇ ਅੰਦਰ ਕੇ ਬੋਲੋ ਜੀ ਵਾਹਿਗੁਰੂ। ਜਿੰਨਾ ਸਿੰਘਾਂ ਸਿੰਘਣੀਆਂ ਧਰਮ ਹੇ ਸੀ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰ ਨਚਾਏ ਗਏ ਗੁਰਦੁਆਰੇ ਸੇਵਾ ਤੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸੀ ਕਿਸੇ ਤਰੀਕੇ ਸਾਸਾ ਸਿੰਘ ਨਿਭਾਏ ਤਿੰਨਾਂ ਦੀ ਕਮਾਈ ਦਿੱਤੇ ਅੰਦਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਾਹਿਬ ਗੁਰਦੁਆਰਾਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿੱਤਾ ਹੈ ਚਿੱਤ ਆਵਣ ਕਾ ਸਦਕਾ ਸਰਬ ਸੁਖੋ ਹੈ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਤਾਂ ਦੱਸਿਆ ਰਿਆਇਤ ਦੇਖ ਦੇਖ ਕੀ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਚੰਡੇ ਮੂੰਗੇ ਡੂੰਗੋ ਅਟਲ ਧਰਮ ਕਿਆ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਤ ਕੇ ਰੱਖੇ ਆਪ ਵਾਹਿਗੁਰੂ। ਗੁਰੂ ਗਰੀਬ ਮਹਾਰਾਜ ਪੰਥ ਸਰਦਾਰ ਸਿਹਾਈ ਦਤਾ ਜੀ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਆਪ ਜੀ ਪੰਥ ਨੂੰ ਵਿਛੋੜਿਆ ਗਿਆ ਹੈ ਉਨ੍ਹਾਂ ਦੇ ਗੁਰੂ ਦਰਸ਼ਨ ਦੇ ਆਧਾਰ ਤੇ ਸੇਵਾ ਸੰਭਾਲ ਦਾ ਆਪਣੀ ਖਾਲਸਾ ਜੀ ਨੂੰ ਬਖਸ਼ੋ। ਇਹ ਨਿਓਟਿਆਂ ਦੀ ਓਟ ਗੁਰੂ ਨਿਆਸਰਿਆਂ ਦੇ ਆਸਰੇ ਗੁਰੂ ਤਾਂ ਤਾਂ ਗ੍ਰੰਥ ਧਾਰ ਜੀਓ ਦੋਹੇ ਕਰ ਜੋੜ ਕਰੋ ਅਰਦਾਸ ਤੁਧ ਭਾਵੇ ਤਾਂ ਰਾਸ। ਇਹ ਗਰੀਬ ਨਿਵਾਜ ਜੀ ਆਪ ਦੇ ਚੰਨ ਕਮਲਾਂ ਤੇ ਅਰਦਾਸ ਨੂੰ ਤਾਰ ਬੇਤਾ ਜੀਓ ਆਪ ਜੀ ਦੀ ਬਖਸ਼ਿਸ਼ ਹੋਈ ਆਪ ਦੀ ਕਿਰਪਾ ਦਿੱਤਾਰ ਜੀ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋਏ ਸੰਗਤਾਂ ਨੂੰ ਦਰਸ਼ਨ ਦਾ ਦੇ ਕੇ ਨਿਹਾਲ ਦਿੱਤਾਰ ਜੀਓ ਬੇਅੰਤ ਬਾਣੀਆਂ ਦੇ ਪਾਠ ਐਸ ਵੇਲੇ ਰਾਗੀ ਸਿੰਘ ਆਪ ਦੇ ਚੰਨ ਆਸ਼ਾ ਕੀ ਵਾਰ ਦੇ ਕੀਰਤਨ ਕੀਤੇ ਨੇ ਵਿਦਵਾਨ ਵੀਰਾਂ ਨੇ ਅੱਜ ਦੇ ਹੁਕਮਨਾਮੇ ਦੀ ਕਥਾ ਵਿਚਾਰ ਕੀਤੀ ਕਿਰਪਾ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ੋ ਪੜੀ ਹੋਈ ਬਾਣੀ ਸੋਚ ਕੇ ਸੱਚ ਖੰਡ ਪ੍ਰਵਾਨ ਗੁਰਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦੇ ਨਿਸ਼ਾਨ ਦੀ ਕਿਰਪਾ ਕਰੋ ਜੀ ਅੱਗੋਂ ਤੋਂ ਸ਼ੁੱਧ ਤੇ ਮਿੱਤਰ ਬਾਣੀ ਵਿਚਾਰ ਦੀ ਮਨ ਬੁੱਧੀ ਬਖਸ਼ਿਸ਼ ਕਰੋ ਕਿ ਇਸ ਖੁਸ਼ੀ ਵਿੱਚ ਆਪ ਜੀ ਬਖਸ਼ਿਆ ਦਾਤਾਂ ਜਬ ਡਰ ਕੇ ਸਿਰਦਾਰ ਭਾਈ ਭੁਪਿੰਦਰ ਸਿੰਘ ਦੇ ਪਰਿਵਾਰ ਨੂੰ ਪਿਤਾ ਜੀ ਉਹਨਾਂ ਦੇ ਬੇਟੇ ਕਾਕਾ ਹੰਸਪ੍ਰੀਤ ਸਿੰਘ ਦੇ ਜਨਮਦਿਨ ਦੀ ਖੁਸ਼ੀ ਵਿੱਚ ਦਿੱਤਾ ਜੀ ਆਪ ਦੇ ਚਰਨਾਂ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਅੱਜ ਦੇ ਲੰਗਰਾਂ ਦੇਗਾਂ ਦੀ ਆਸ਼ਾ ਕੀ ਵਾਰ ਦੀ ਜੇ ਪਾਤਸ਼ਾਹ ਜੀ ਅਤੇ ਆਸ਼ਾ ਕੀ ਵਾਰ ਦੇ ਕੀਰਤਨ ਦੀ ਕਥਾ ਦੀ ਗਿਰਗਿਰੀ ਮਹਾਂ ਸੇਵਕਾਂ ਵੱਲੋਂ ਬੇਅੰਤ ਬੇਅੰਤ ਸੇਵਾ ਹੋ ਰਹੀ ਆ ਪ੍ਰਵਾਨ ਕਰੋ ਜਿਸ ਪਾਤਸ਼ਾਹ ਜੀ ਪਰਿਵਾਰ ਦੀ ਸੇਵਾ ਪ੍ਰਵਾਨ ਕਰੋ ਅਤੇ ਬਖਸ਼ਿਸ਼ ਕਰਦੇ ਕਾਕਾ ਹੰਸਪ੍ਰੀਤ ਸਿੰਘ ਨੂੰ ਬੱਚੇ ਨੂੰ ਤੰਦਰੁਸਤੀ ਬਖਸ਼ੋ ਲੰਮੀ ਆਯੂ ਬਖਸ਼ੋ ਮਾਤਾ ਪਿਤਾ ਧਰਮਦੇਸ਼ ਕੌਮ ਦਾ ਆਗਿਆਕਾਰ ਬਖਸ਼ਦਾਰ ਬੱਚੇ ਨੂੰ ਗੁਰਸਿੱਖੀ ਦਾਜ ਬਖਸ਼ਿਸ਼ ਕਰਕੇ ਉੱਚੀ ਵਿਦਿਆ ਦਾਜ ਬਖਸ਼ੋ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ੋ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰੋ ਸਾਰੇ ਪਰਿਵਾਰ ਵਿੱਚ ਤੰਦਰੁਸਤੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਕਰਨੀ ਦਾਤਿਆਂ ਦੀ ਰਾਤ ਦਾ ਮੇਰ ਪਰਿਆਪਤ ਆਪਣੇ ਪਰਿਵਾਰ ਦੇ ਸਿਰ ਤੇ ਰੱਖੋ ਤੇ ਆਪਣੇ ਸੇਵਕਾਂ ਦੇ ਅੱਜ ਸਾਰੇ ਕਾਰਜ ਨਿਰਵਿਘਨਤਾ ਸਾਹਿਬ ਪੂਰਨ ਕਰੋ ਆਪਣੇ ਸੇਵਕਾਂ ਦੀ ਆਪ ਲਾਜਪਤ ਰੱਖੋ ਕਿਰਪਾ ਦਤਾਰ ਅਸੰਗ ਆਪ ਸ਼ਰਦਾ ਬਖਸ਼ੋ ਮੇਰ ਕਰਨੀ ਪਰਿਵਾਰ ਵਿੱਚ ਤੰਦਰੁਸਤੀ ਸੁੱਖ ਸ਼ਾਂਤੀ ਚੱਜ ਦਾ ਬਖਸ਼ਿਸ਼ ਕਰਕੇ ਏਕ ਦਾ ਸੁਭਾਗ ਪਿਆਰ ਬਖਸ਼ਿਸ਼ ਕਰਕੇ ਸੱਤ ਸੰਤੋਖ ਦਾ ਬਖਸ਼ੋ ਕਮਾਈਆਂ ਸਭ ਕਰੋ ਕਾਰਜ ਵਾਜ ਬਖਸ਼ਿਸ਼ ਵਾਲਦਾ ਕਰੋ ਜੀ ਗੁਰੂ ਜੀ ਨੂੰ ਕਿਰਪਾ ਕਰੋ ਮੇਰ ਕੋ ਦਤਾਰ ਜੀ ਇਹਨਾਂ ਖੁਸ਼ੀਆਂ ਵਿੱਚ ਆਪ ਜੀ ਬਖਸ਼ੀਆਂ ਦਾਤਾਂ ਵਿੱਚੋਂ ਫਿਰ ਕਲਾਮ ਸ਼ਾਦੀ ਦੇ ਕੇ ਤਿਆਰ ਕਰਕੇ ਹੱਥ ਦਤਾਰ ਆਪ ਜੀ ਭੋਗ ਲਾਓ ਸ਼ੀਰ ਪ੍ਰਸਾਦ ਸਾਧ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ਿਸ਼ ਕਰੋ ਦਤਾਰ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਪ੍ਰਦੇਸ਼ ਰੱਖਿਆ ਬਖਸ਼ਿਸ਼ ਕਰੋ ਜੀ ਕਿਰਪਾ ਕਰੋ ਗਰੀਬ ਨਿਵਾਜ ਆਪ ਜੀ ਬਖਸ਼ੀਆਂ ਦਾਤਾਂ ਜੋ ਲੰਗਰਾਂ ਤੁਰ ਸਵਾਰੀਆਂ ਪ੍ਰਵਾਨ ਕਰਨੀ ਦਤਾਰ ਆਪ ਦੇ ਚਰਨਾਂ ਸੇਵਾ ਕਰ ਰਹੇ ਸਾਰੇ ਟੈਲੀਏ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਂਦੀ ਕਲਾ ਬਖਸ਼ੋ ਅਤੇ ਸਦਾ ਹੀ ਇਸ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਬਖਸ਼ਣ ਪੈਦਾ ਕਰੋ ਸੇਵਾ ਦੀ ਭਾਵਨਾ ਬਖਸ਼ ਕਰੋ ਗਰੀਬ ਨਿਵਾਜ ਜੀ
ਅੰਮ੍ਰਿਤ ਲੈ ਕੇ ਦਰ ਤੇ ਆਈਆਂ ਸਾਫ਼ ਸ਼ਕਤਾਂ ਜਹਾਜ ਜੀ ਦਰ ਪ੍ਰਵਾਨ ਕਰੋ ਘੜੀਆਂ ਲਿਖੇ ਲਾਓ ਸਾਂਗਣਾ ਦਾ ਦਰ ਤੇ ਤਿੰਨ ਫੁੱਟ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਗੀਵਾ ਕਿਰਪਾ ਕਰੋ ਸੇਵ ਕੌਮ ਖਾਲਸਾ ਪੰਥ ਨੂੰ ਏਕਤਾ ਸਵਾਗ ਪਿਆਰ ਜੀ ਬਖਸ਼ਿਸ਼ ਕਰਕੇ ਸਤ ਨੂੰ ਦਾਜ ਬਖਸ਼ੋ ਚੰਨ ਨਾਲ ਜੋੜੋ ਬਣ ਜਾ ਪਿਆਰੋ ਸਿੰਘ ਬਲਦਾ ਕਰੋ ਜੀ ਗੁਰੂ ਗੀ ਮਨਵਾਜ ਦੂਰ ਦੁਰਾਡੇ ਘਰਾਂ 'ਚ ਬੈਠੀਆਂ ਦਾਇਵ ਕਿਤਾ ਕੀ ਸਰਵਣ ਕਰੀਆਂ ਸਾਰੀ ਸੰਗਤਾਂ ਦੀ ਹਾਜ਼ਰੀਆਂ ਪ੍ਰਵਾਨ ਕਰੋ ਘੜੀਆਂ ਲਿਖੇ ਲਾਓ ਸਤਾਰਾਮ ਨੇ ਕਿਰਪਾ ਜੀ ਸੰਗਤਾਂ ਨੂੰ ਤਾਂ ਬਖਸ਼ੇ ਨੇ ਸੰਗਤਾਂ ਦੇ ਚਰਨਾਂ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਬੇਅਤ ਮਾਈ ਗੁਰੂ ਘਰ ਨੂੰ ਗੁਰੂ ਘਰ ਜਵਾਬ ਸਿੰਘਾਂ ਦਰ ਸੰਗਤਾਂ ਮਾਇਆ ਪੀਟਾ ਕਰ ਚਰਨਾਂ ਪ੍ਰਵਾਨ ਕਰੋ ਬਖਸ਼ਿਆ ਸਭ ਨੇ ਕਮਾਈਆਂ ਸਭ ਕਰੋ ਘਰ ਜਵਾਬ ਦੇ ਦਾਰ ਸਭ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਸਭ ਨਾਲ ਪੂਰੀਆਂ ਕਰੋ ਜੀ ਤਾਰ ਮੇਰਾ ਤਾਂ ਕਰ ਆਓ ਸੇਵਾ ਪ੍ਰਵਾਨ ਕਰੋ ਪੂਰੇ ਟਕਮ ਵਾਜਪੁਰ ਦਾਰ ਵੇਣ ਬੋਲਿਆ ਸਭ ਕੇ ਜਾਣ ਦਾ ਕਿਸਾ ਕੀ ਚੱਲਦਾ ਬਖਸ਼ਿਆ ਦਾਰ ਪਿੱਤਰ ਕੋ ਨਾਮੇ ਬਖਸ਼ੇ ਕਰਕੇ ਬ੍ਰਹਮ ਦਾੜੀ ਵਾਰ ਸਹਿਜ ਪਾਠ ਕਰਨ ਵਾਸਤੇ ਆਗਿਆ ਬਖਸ਼ੋ ਸੋਚੇ ਪੁੱਤਰ ਸਾਲਾਂ ਦੀ ਕਿਰਪਾਲਤਾ ਕਰੋ ਰਹਿੰਦੇ ਘਰ ਸਵਾਰ ਕੇ ਚਰਨਾਂ ਤੁਲਾ ਦੀ ਬਣਾਓ ਸਹੀ ਪਿਆਰੇ ਮੇਰੇ ਜਿਹਨੇ ਮੈਨੂੰ ਆਪਦਾ ਨਾਮ ਜਿਤਾਵਾ ਨਾਨਕ ਨਾਮ ਚੜ੍ਹਦੀ ਕਰਾ ਤੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਾਈ ਅਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਜੋ ਪ੍ਰਭ ਕੋ ਮਿਲ ਬੋਚ ਹੈ ਗੋਰੀ ਸ਼ਬਦ ਮੈਂ

ਸੁਰਹਾਰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ

ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਤੁਮਰੀ ਸ਼ਰਨ ਤੁਮਾਰੀ ਆਸ਼ਾ ਤੁਮਹੀ ਸਜਨ ਸੁਹੇਲੇ ਰਾਖੋ ਰਾਖਨਹਾਰ ਦਿਆਲਾ ਨਾਨਕ ਕਰਕੇ ਗੋਲੇ ਸੋਕ ਹੋਟਲ ਗੁਰਸੇਵੀਆ ਅਹਿਨਿਸ਼ ਸਹਿਜ ਸੁਭਾਏ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਕੀ ਵਾਰ ਮਹੱਲਾ ਚੌਥਾ। ਲੱਲਾ ਬਹਿਲੀਮਾ ਕੀ ਤੁਨ ਗਾਵਣੀ।

ਸ਼ਬਦ ਰਤੇ ਬਡ ਹੰਸ ਹੈ, ਸਚ ਨਾਮ ਉਦ ਧਾਰ, ਸਚ ਸੰਗ੍ਰਹ ਸਦ ਸਚ ਰਹਿ, ਸਚੈ ਨਾਮ ਪਿਆਰ।

ਪਤੀ ਵਡਹਲ ਸ਼ਕੀ ਵਾਰ ਮਹੱਲਾ ਚੌਥਾ ਲੱਲਾ ਬਹਿਲੀ ਮਾ ਕੀ ਤੁਨ ਗਾਵਣੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਤੀਜਾ ਸ਼ਬਦ ਰਤੇ ਵਡਹੰਸ ਹੈ

0: ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਾਧ ਸੰਗਤ ਜੀ ਮਹਾਰਾਜ ਨੇ ਕਿਰਪਾ ਕੀਤੀ, ਆਪ ਸੰਗਤ ਮੇਰੀ ਸ਼ਰਧਾ ਪਾਵਨ ਸਤਿ ਫਿਤੁਰ ਰਵਾਣੀ ਆਸਾ ਕੀ ਵਾਲ ਇਸ ਨੂੰ ਪੂਰਨ ਕੀਤੇ ਸਰਨ ਕੀਤੇ ਨੇ, ਉਪਰੰਤ ਅੱਜ ਹੁਕਮ ਦੀ ਕਥਾ ਵਿਚਾਰ ਸਰਨ ਕੀਤੀ ਹੈ। ਅਰਦਾਸ ਵਿੱਚ ਹਾਜ਼ਰੀਆਂ ਪਰੇ ਪਰ ਮਾਰੇ ਬਖਸ਼ੇ ਪਿਤੁਰ ਨਾਮ ਸਰਨ ਕੀਤੇ ਹਨ। ਸੋ ਸਾਜੀ ਅੱਜ ਦਸਵਾਰ ਸਮਾਂ ਗੁਰੂ ਸਾਹਿਬਾਂ ਨੇ ਆਪ ਗੁਰੂ ਕਾਕਾ ਨੂੰ ਬਖਸ਼ਿਸ਼ ਕੀਤਾ ਹੈ। ਸੋ ਸਾਧ ਸੰਗਤ ਜੀ, ਆਪ ਸੰਗਤ ਨੂੰ ਪਤਾ ਹੈ ਕਿ ਲੜੀਵਾਰ ਸਹਿਜ ਪਾਠ ਚੱਲ ਰਹੇ ਨੇ, ਸਵੇਰੇ ਭੋਗ ਪੈਣਗੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਸ਼ਹੀਦੀ ਦਿਵਸ ਦੇ ਨੇੜੇ ਜਾ ਕੇ। ਸੋ ਸਾਧ ਸੰਗਤ ਨੂੰ ਬੇਨਤੀ ਹੈ ਕਿ ਜਿਹੜੇ ਆਪ ਘਰਾਂ ਵਿੱਚ ਸਾਰੇ ਵੀਰ ਸਹਿਜ ਪਾਠ ਨਾਲ ਕਰ ਰਹੇ ਨੇ, ਉਹ ਸਾਰਿਆਂ ਬੇਨਤੀ ਹੈ ਕਿ ਤੁਸੀਂ ਆਪੋ ਆਪਣੇ ਨਾਮ ਅਤੇ ਨੰਬਰ ਭਾਈ ਰਜਿੰਦਰ ਸਿੰਘ ਨਾਲ ਲਿਖਾ ਦਿਓ, ਤਾਂ ਕਿ ਤੁਹਾਡੇ ਵੀ ਨਾਲ ਇਹਨਾਂ ਜੋ ਅਰਦਾਸ ਹੈ, ਜੋ ਸਾਰਾ ਪ੍ਰੋਗਰਾਮ ਹੈ, ਉਹਦੇ ਤੁਹਾਡੇ ਨਾਮ ਦਰਜ ਹੋ ਜਾਣਗੇ। ਸੋ ਸਾਧ ਸੰਗਤ ਜੀ, ਆਪ ਸੰਗਤ ਨੂੰ ਬੇਨਤੀ ਹੈ ਕਿ 27 ਤੋਂ ਲੈ ਕੇ 31 ਤੱਕ ਗੁਰੂ ਘਰ ਸਾਹਿਬ ਜਿਹੜੇ ਕੀਰਤਨ ਕਰ ਰਹੇ ਨੇ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਸੋ ਸਾਰੀ ਸੰਗਤ ਨੂੰ ਬੇਨਤੀ ਕਿ ਜ਼ਰੂਰ ਇਸ ਸਮੇਂ ਪਹੁੰਚ ਕੇ ਆਪ ਹਾਜ਼ਰੀਆਂ ਭਰੋ। ਸਾਧ ਸੰਗਤ ਜੀ, 30 ਨੂੰ ਸਪੈਸ਼ਲ ਈਵਨ ਕੀਰਤਨ ਦਰਬਾਰ ਹੋ ਰਹੇ ਨੇ। ਸਾਧ ਸੰਗਤ ਜੀ, ਜਿਹਨਾਂ ਨੇ ਭਾਈ ਇੰਦਰਜੀਤ ਸਿੰਘ ਜੀ ਖਾਲਸਾ ਹਜ਼ੂਰਾਂ ਜੀ ਦਰਬਾਰ ਸਾਹਿਬ ਵਾਲਿਆਂ ਦੀ ਮਿੱਠੀ ਯਾਦ ਵਿੱਚ, ਸੋ ਆਪ ਸੰਗਤਾਂ ਜ਼ਰੂਰ ਹਾਜ਼ਰੀਆਂ ਭਰ ਕੇ 30 ਨੂੰ ਉਸ ਸਮੇਂ ਦਾ ਲਾਭ ਉਠਾਉਣ ਦੇ ਯਤਨ ਕਰੋ। ਸਾਧ ਸੰਗਤ ਜੀ, ਆਪ ਸੰਗਤ ਨੂੰ ਬੇਨਤੀ ਹੈ ਕਿ 1 June ਤੋਂ ਲੈ ਕੇ 7 ਤੱਕ ਹਰ ਰੋਜ਼ ਦਿਨ ਹੀ ਡੇਲੀ ਦਰਬਾਰ ਕੀਰਤਨ ਦਰਬਾਰ ਹੋਇਆ ਕਰਨਗੇ। ਸਾਧ ਸੰਗਤ ਜੀ, ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਜਿਨ੍ਹਾਂ ਨੇ ਦਰਬਾਰ ਸਾਹਿਬ ਦੇ ਹਮਲੇ ਸਮੇਂ ਆਪਣੀਆਂ ਸ਼ਹਾਦਤਾਂ ਦਿੱਤੀਆਂ ਹਨ, ਉਹਨਾਂ ਦੀ ਯਾਦ ਵਿੱਚ ਕੀਰਤਨ ਹੋਣ ਕਰਨਗੇ ਹਰ ਰੋਜ਼। ਸਾਧ ਸੰਗਤ ਜੀ, 2 June ਨੂੰ ਹੈ ਜਨਮ ਦਿਨ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ, ਆਪਣੀ ਹਾਜ਼ਰੀਆਂ ਭਰਨੀਆਂ ਨੇ। ਔਰ ਸਾਧ ਸੰਗਤ ਜੀ, ਆਪ ਸੰਗਤ ਨੂੰ ਬੇਨਤੀ ਹੈ ਕਿ 4 June ਨੂੰ ਜੋ ਅਟੈਕ ਹੋਇਆ ਸੀ ਦਰਬਾਰ ਸਾਹਿਬ 'ਤੇ, ਉਹਦੀ ਯਾਦ ਵਿੱਚ ਕੀਰਤਨ ਹੋਣਾ, ਉਸ ਯਾਦ ਨੂੰ ਸਾਰਿਆਂ ਤਾਜ਼ ਕਰਨਾ। ਜਿਨ੍ਹਾਂ ਨੇ ਸਾਡੇ ਵਾਸਤੇ ਕੁਰਬਾਨੀਆਂ ਕੀਤੀਆਂ, ਉਹਨਾਂ ਦੀ ਮਿੱਠੀ ਯਾਦ ਵਿੱਚ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਸ਼ਰਧਾਂਜਲੀ ਭੇਟ ਕਰ ਰਹੀ ਹਾਂ। ਸੋ ਔਰ ਸਾਧ ਸੰਗਤ ਜੀ, ਭਾਈ ਸਾਹਿਬ ਤਿਆਰ ਨੇ, ਲੜੀਵਾਰ ਸਹਿਜ ਪਾਠ ਕਰਨਗੇ, ਅਸੀਂ ਸਰਵ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਜੀ। ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾ ਇਮਾਨ ਸਤਸੰਗੀ ਜਨੋ ਅਤੇ ਮੀਡੀਆ ਦੇ ਮਾਧਿਅਮ ਰਾਹੀਂ ਸਨ ਹੁਸੇ ਗੁਰਦੁਆਰਾ ਸਾਹਿਬ ਤੋਂ ਰੋਜ਼ਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਬੜੀ ਸ਼ਰਧਾ ਭਾਵਨਾ ਨਾਲ ਸੁਣਨ ਵਾਲੇ ਸਬਤ ਮਾਈ ਭਾਈ ਦੋਵੇਂ ਹੱਥ ਜੋੜ ਕੇ ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਤ ਸੰਗਤ ਜੀ, ਅੱਜ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਪਾਵਨ ਅੰਗ 236 ਤੋਂ ਸ਼ੁਰੂ ਹੋਣਗੇ ਜੀ। ਟੁਡੇ ਵੀ ਆਰ ਸਟਾਰਟਿੰਗ ਗੁਰੂ ਗ੍ਰੰਥ ਸਾਹਿਬ ਸਹਿਜ ਪਾਠ ਫਰੋਮ ਅੰਗ 236 ਫਰੋਮ ਦਾ ਸੈਕਿੰਡ ਲਾਈਨ। ਦੂਸਰੀ ਤੁਕ ਤੋਂ ਪਾਠ ਸ਼ੁਰੂ ਹੋ ਰਿਹਾ ਸਤ ਸੰਗਤ ਜੀ। ਗੌੜੀ ਮਹੱਲਾ ਪੰਜਵਾਂ, ਗੁਰ ਸੇਵਾ ਤੇ ਨਾਮੇ ਲਾਗਾ, ਤਿਸ ਕਉ ਮਿਲਿਆ ਜਿਸ ਮਸਤਕ ਭਾਗਾ। ਸਤਿਗੁਰੂ ਜੀ ਕਿਰਪਾ ਕਰਨ, ਸ਼ਰਧਾ ਭਾਵਨਾ ਸਹਿਤ ਸਾਵਧਾਨੀ ਨਾਲ ਸਤਿਗੁਰੂ ਜੀ ਦੀ ਬਾਣੀ ਦੇ ਪਾਠ ਦੀ ਸੇਵਾ ਆਪ ਕਰਵਾ ਲੈਣ। ਆਪ ਸਾਧ ਸੰਗਤ ਜੀ ਸ਼ੁਰੂ ਕਰਦੇ ਹੋ ਜੀ। ਸਤਨਾਮ ਵਾਹਿਗੁਰੂ ਜੀ। ਗੌੜੀ ਮਹੱਲਾ ਪੰਜਵਾਂ, ਗੁਰ ਸੇਵਾ ਤੇ ਨਾਮੇ ਲਾਗਾ, ਤਿਸ ਕਉ ਮਿਲਿਆ ਜਿਸ ਮਸਤਕ ਭਾਗਾ। ਗੁਰ ਸੇਵਾ ਤੇ ਨਾਮੇ ਲਾਗਾ, ਤਿਸ ਕਉ ਮਿਲਿਆ ਜਿਸ ਮਸਤਕ ਭਾਗਾ। ਤਿਸ ਕੈ ਹਿਰਦੈ ਰਵਿਆ ਸੋਏ, ਮਨ ਤਨ ਸ਼ੀਤਲ ਨਿਹਚਲ ਹੋਏ। ਐਸਾ ਕੀਰਤਨ ਕਰ ਮਨ ਮੇਰੇ, ਈਹਾਂ ਊਹਾਂ ਜੋ ਕਾਮ ਤੇਰੇ ਰਹਾਉ। ਜਾਸ ਜਪਤ ਭਉ ਅਪਦਾ ਜਾਏ, ਤਾਵਤ ਮਨੁਆ ਆਵੈ ਠਾਏ। ਜਾਸ ਜਪਤ ਫਿਰ ਦੁਖ ਨ ਲਾਗੈ, ਜਾਸ ਜਪਤ ਇਹ ਹਉਮੈ ਭਾਗੈ। ਜਾਸ ਜਪਤ ਵਸ ਆਵਹਿ ਪੰਚਾ, जास जपत हृदय अमृत संचाव, जास जपत हे तृष्णा बुझे, जास जपत हर दरगह सिझे, जास

ਆਪੇ ਲਾਇਓ ਆਪਣਾ ਪਿਆਰ ਸਦਾ ਸਦਾ ਤਿਸ ਗੁਰ ਕਉ ਕਰੀ ਨਮਸਕਾਰ ਕਲ ਕਲੇਸ਼ ਭੈ ਭ੍ਰਮ।

राग गौड़ी माझ महला पंजवां, एक ओंकार सतगुर प्रसाद खोजत फिरे अस

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਬੇਅੰਤ ਬਖਸ਼ਿਸ਼ਾਂ ਕੀਤੀਆਂ ਜੋ ਅੱਜ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਪਾਵਨ ਅੰਗ 236 ਤੋਂ 243 ਤੱਕ ਸੰਪੂਰਨ ਹੋਏ ਹਨ। ਸਤਿਗੁਰੂ ਜੀ ਮਿਹਰਾਂ ਬਖਸ਼ਾਂ ਕਰਨ, ਜੋ ਜੋ ਭਾਈ ਭਾਈ ਗੁਰੂ ਦਰਬਾਰ ਚ ਜਾਂ ਆਪਣੇ ਘਰਾਂ ਵਿੱਚ ਸਤਿਗੁਰੂ ਜੀ ਦੀ ਬਾਣੀ ਦੇ ਪਾਠ ਸਰਵਣ ਕਰ ਰਹੇ ਸਨ, ਨਾਲ ਪੜ੍ਹ ਰਹੇ ਸਨ, ਸਤਿਗੁਰੂ ਸਾਰਿਆਂ ਦੀ ਹਾਜ਼ਰੀ ਸੱਚਖੰਡ ਵਿਖੇ ਪ੍ਰਵਾਨ ਕਰਨ, ਸਾਰਿਆਂ ਦਾ ਬਾਣੀ ਦਾ ਪਾਠ ਪੜ੍ਹਿਆ ਸੁਣਿਆ, ਗੁਰੂ ਦਾ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਅੰਦਰ ਵਸਾਉਣ ਅਤੇ ਸਤਿਗੁਰੂ ਜੀ ਬਾਣੀ ਨਾਲ ਪ੍ਰੇਮ ਬਖਸ਼ਿਸ਼ ਕਰਨ। ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਸਤਸੰਗਤ ਜੀ ਪਿਆਰ ਨਾਲ ਫਤਿਹ ਬੁਲਾਓ। ਵਾਹਿ

ਤਿਥੈ

sto strano.

0: ce l'ho io, no?
1: Basta di più.

おい、おい。

ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਨਾਨਕ ਦਾਸ ਮੁਖ ਸੇ ਜੋ ਬੋਲੈ ਇਹਾਂ ਹੂਆਂ ਸੱਚ ਹੋਵੈ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪਵਿੱਤਰ ਤੇ ਰਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਖੁਸ਼ੀਆਂ ਭਰੇ ਮੌਕੇ ਤੇ ਬਖਸ਼ਾਂ ਲੈ ਰਹੀ ਪਰਮ ਸਤਾਰ ਜੋ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਕਿ ਕਿਉਂਕਿ ਅੱਜ ਨੌਨ ਸਪੀਕਰ, ਨੌਨ ਪੰਜਾਬੀ ਸਪੀਕਰ ਵੀ ਹੈਗੇ ਨੇ ਸਾਡੇ ਕੋਲ ਜਿਹੜੇ ਪੰਜਾਬੀ ਨਹੀਂ ਜਾਣਦੇ, ਅਤੇ ਆਪ ਜੀ ਜੇ ਮੈਨੂੰ ਆਗਿਆ ਦਿਓ ਤਾਂ ਮੈਂ ਸਾਰਾ ਪ੍ਰੋਗਰਾਮ ਜੋ ਹੈ ਇੰਗਲਿਸ਼ ਦੇ ਵਿੱਚ ਲਾਉਣਾ, ਪੰਜਾਬੀ ਸਾਰਾ ਬਾਕੀ ਚੱਲਦਾ ਰਹਿਣਾ ਆਪਣੇ ਆਪ, ਆਪਾਂ ਨੂੰ ਪਤਾ ਹੀ ਹੈ ਉਹਦਾ ਸਾਰਾ। ਅਤੇ ਜਿਹੜੇ ਪੰਜਾਬੀ ਨਹੀਂ ਜਾਣਦੇ ਉਹਨਾਂ ਨੂੰ ਵੀ ਪਤਾ ਲੱਗੇ ਕੀ ਹੋ ਰਿਹਾ, ਅਤੇ ਸੁਭਾਗ ਜੋੜੀ ਨੂੰ ਪਤਾ ਲੱਗੇ ਕੀ ਹੋ ਰਿਹਾ। ਇਸ ਭਾਵਨਾ ਨੂੰ ਮੁੱਖ ਰੱਖਦੇ ਹੋਏ ਸਾਡੇ ਗੁਰੂ ਘਰ ਦੇ ਅੰਦਰ ਇਹ ਕੈਪੇਬਿਲਿਟੀ ਆ ਕਿ ਅਸੀਂ ਦੋਨੋਂ ਬਾਇਲਿੰਗੁਅਲ ਚਲਾ ਲੈਂਦੇ ਹਾਂ ਜੀ। ਸੋ ਕਰੀਏ ਸ਼ੁਰੂ ਆਪ ਜੀ ਦੀ ਆਗਿਆ ਦੇ ਅਨੁਸਾਰ। ਹੁਣ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਆਗਿਆ ਲੈ ਕੇ ਸਭ ਤੋਂ ਪਹਿਲਾਂ ਆਈ ਵੈਲਕਮ ਆਲ ਆਫ ਯੂ ਟੂ ਸਿੱਖ ਟੈਂਪਲ ਸੈਨ ਹੋਜ਼ੇ, ਦਾ ਬਿਗੈਸਟ ਗੁਰਦੁਆਰਾ ਇਨ ਅਮੈਰੀਕਾ ਐਂਡ ਮੋਸਟ ਬਿਊਟੀਫੁਲ ਐਂਡ ਸਪਲੈਂਡਡ ਗੁਰਦੁਆਰਾ। ਐਂਡ ਵੀ ਆਰ ਆਲ ਗੋਇੰਗ ਟੂ ਸਟਾਰਟ ਦ ਮੈਰਿਜ ਸੈਰੇਮਨੀ ਆਫ ਹਰਸਿਮਰਨ ਸਿੰਘ ਸਿੱਧੂ, ਸਨ ਆਫ ਸਰਦਾਰ ਦਲਜੀਤ ਸਿੰਘ ਸਿੱਧੂ ਐਂਡ ਮਿਸਿਸ ਗੁਰਪ੍ਰੀਤ ਕੌਰ ਸਿੱਧੂ, ਵਿਦ ਨੈਂਸੀ ਲੀਓ ਹੂ ਇਜ਼ ਡਾਟਰ ਆਫ ਮਿਸਟਰ ਗੈਰੀ ਲੀਓ ਐਂਡ ਮਿਸਿਸ ਹੈਲਨ ਲੀਓ। ਦ ਸੈਰੇਮਨੀ ਵਿਲ ਬੀ ਕੰਡਕਟਡ ਅਕੋਰਡਿੰਗ ਟੂ ਸਿੱਖ ਰਹਿਤ ਮਰਯਾਦਾ, ਅਕੋਰਡਿੰਗ ਟੂ ਦ ਸਿੱਖ ਰਾਈਟਸ। ਸੋ ਆਲ ਆਫ ਮਾਈ ਪੰਜਾਬੀ ਸਪੀਕਰਸ ਦੇ ਆਲਰੇਡੀ ਨੋ ਦ ਸੈਰੇਮਨੀ ਪਾਰਟ, ਸੋ ਆਈ ਵੁੱਡ ਬੀ ਕੰਡਕਟਿੰਗ ਫਾਰ ਯੂਅਰ ਬੈਨੀਫਿਟ ਇਨ ਇੰਗਲਿਸ਼ ਮੋਸਟ ਪਾਰਟ ਆਫ ਦ ਸੈਰੇਮਨੀ। Ceremony has a couple of segments. Segment number one, we'll start with the singing of the holy hymn from Guru Granth Sahib. We are all followers of Sikhism and Guru Granth Sahib is our supreme guru now. That's why. And all the ceremony is going to take place under the guidance of Guru Granth Sahib, that what we are doing now. So, the holy hymn is like this. Kirta Lodi Kam Swar Pyaakhiye. We always sing that holy hymn whenever we want to get the blessing to start something good. That's the significance of that holy hymn. For non-Punjabi speakers, I'm telling them why we are doing it. When this singing is done by our Kirtani Jatha, or we call it singing group,

Krishna verse.

ਸਤਨਾਮ ਵਾਹਿਗੁਰੂ ਸਾਹਿਬ ਜੀਓ ਗੁਰਪੂਰਾ ਜਿਨ ਸਿਮਰਿਆ ਸੇ ਭਏ ਨਿਹਾਲ

ਭਗਵਾਨ ਜਿਨ੍ਹਾਂ ਉੱਤੇ ਸਤਿਗੁਰਾਂ ਨੇ ਰਹਿਮਤ ਬਖਸ਼ਿਸ਼ ਕੀਤੀ, ਸਤਿਗੁਰ ਆਪਣੇ ਸੁਣੀ ਅਰਦਾਸ ਕਾਰਜ ਆਇਆ ਸਗਲਾ ਰਾਸ। ਸਤਿਗੁਰਾਂ ਦੀ ਦਰਸਾਈ ਹੋਈ ਮਰਿਆਦਾ ਅਨੁਸਾਰ ਇਸ ਅਨੰਤ ਕਾਰਜ ਹੋਏ ਨੇ। ਦੁਆ ਪਰਿਵਾਰ ਨੂੰ ਲੱਖ ਲੱਖ ਵਧਾਈਆਂ ਹੋਣ।

ਵਾਹਿਗੁਰੂ ਵਾਹਿਗੁਰੂ, ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ, ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ, ਅਰਜੁਨ ਹਰ ਗੋਬਿੰਦ ਨੂੰ ਸਿਮਰਉ ਸ੍ਰੀ ਹਰ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਐ ਘਰ ਨਉ ਨਿਧ ਆਵੈ ਧਾਇ, ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀ ਦਾਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, 40 ਮੁਕਤਿਆਂ, ਹੱਠੀਆਂ, ਜੱਪੀਆਂ, ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿੜਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਿਥਵੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤਾਵਨ ਕਾ ਸਦਕਾ, ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਚਿਆ ਰਿਆਇਤ, ਦੇਖ ਤੇਗ ਫਤਿਹ ਬਿਰਧ ਕੀ ਪੈਜ।

ਨਾਮ ਜਪੰਦੜੀ ਲਾਲੀ ਪੰਧ ਜੁਲੰਦੜੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖ ਨਿਹਾਲੀ ਸੋ ਕਹੁ ਟਲ ਗੁਰ ਸੇਵੀ ਹੈ ਅਹਿਨਿਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ।

ਕਮਾਵਦੇ ਨਿਤ ਨਿਤ ਹੋਏ ਖੁਆਰ ਅੰਤਰ ਸੰਤ ਨ ਆਵਈ ਨਾ ਸੱਚ ਲੱਗੈ ਪਿਆਰ ਗੁਰਮੁਖੀਆਂ ਮੂੰਹ ਸੋਹਣੇ ਗੁਰ ਕੈ ਹੇਤ ਪਿਆਰ ਸੱਚੀ ਭਗਤ ਸੱਚ ਰੱਤੇ ਦਰ ਸੱਚੈ ਸਚਿਆਰ ਆਏ ਸੇ ਪਰਵਾਣ ਹੈ ਸਭ ਕੁਲ ਕਾ ਕਰ ਹੈ ਉਧਾਰ ਸਭ ਨਦਰੀ ਕਰਮ ਕਮਾਉਂਦੇ ਨਦਰੀ ਬਾਹਰ ਨਾ ਕੋਏ ਜੈਸੀ ਨਦਰ ਕਰ ਦੇਖੈ ਸੱਚਾ ਤੈਸਾ ਹੀ ਕੋ ਹੋਏ ਨਾਨਕ ਨਾਮ ਵਡਾਈਆਂ ਕਰਮ ਪ੍ਰਾਪਤ ਹੋਏ ਸ੍ਰੀ ਰਾਗ ਮਹੱਲਾ ਤੀਜਾ ਗੁਰਮੁਖ ਨਾਮ ਧਿਆਈ ਆਏ ਮਨਮੁਖ ਬੂਝ ਨਾ ਪਾਏ ਗੁਰਮੁਖ ਸਦਾ ਮੁਖ ਊਜਲੇ ਹਰ ਵਸਿਆ ਮਨ ਆਏ ਸਹਿਜੇ ਹੀ ਸੁਖ ਪਾਈ ਐ ਸਹਿਜੇ ਰਹਿ ਸਮਾਏ ਭਾਈ ਰੇ ਦਾਸਨ ਦਾਸਾ ਹੋਏ ਗੁਰ ਕੀ ਸੇਵਾ ਗੁਰ ਭਗਤ ਹੈ ਵਿਰਲਾ ਪਾਏ ਕੋਏ ਰਹਾਓ ਸਦਾ ਸੁਹਾਗ ਸੁਹਾਗਣੀ ਜੇ ਚੱਲਹ ਸਤਿਗੁਰ ਪਾਏ ਸਦਾ ਫਿਰ ਨਿਹ ਚਲ ਪਾਈ ਐ ਨਾ ਉਹ ਮਰਾ ਨਾ ਜਾਏ ਸ਼ਬਦ ਮਿਲੀ ਨਾ ਵਿਛੁੜੈ ਫਿਰ ਕੈ ਅੰਕ ਸਮਾਏ ਹਰ ਨਿਰਮਲ ਅਤ ਉਜਲਾ ਬਿਨ ਗੁਰ ਪਾਇਆ ਨਾ ਜਾਏ ਪਾਠ ਪੜੈ ਨਾ ਬੂਝਈ ਭੇਖੀ ਭਰਮ ਭੁਲਾਏ ਗੁਰਮਤੀ ਹਰ ਸਦਾ ਪਾਇਆ ਰਸਨਾ ਹਰ ਰਸ ਸਮਾਏ ਮਾਇਆ ਮੋਹ ਚੁਕਾਇਆ ਗੁਰਮਤੀ ਸਹਿਜ ਸੁਭਾਏ ਬਿਨ ਸ਼ਬਦੈ ਜਗ ਦੁਖੀਆ ਫਿਰੈ ਮਨਮੁੱਖਾਂ ਨੂੰ ਗਈ ਖਾਏ ਸ਼ਬਦੇ ਨਾਮ ਧਿਆਈ ਐ ਸ਼ਬਦੇ ਸੱਚ ਸਮਾਏ ਮਾਇਆ ਭੂਲੇ ਸਿੱਧ ਫਿਰੈ ਸਮਾਧ ਨਾ ਲੱਗੈ ਸੁਭਾਏ ਤੀਨੇ ਲੋ ਵਿਆਪਤ ਹੈ ਅਧਿਕ ਰਹੀ ਲਪਟਾਏ ਬਿਨ ਗੁਰਮੁਕਤ ਨਾ ਪਾਈਐ ਨਾ ਦੁਬਦਾ ਮਾਇਆ ਜਾਏ ਮਾਇਆ ਕਿਸਨੋ ਆਖੀਐ ਕਿਆ ਮਾਇਆ ਕਰਮ ਕਮਾਏ ਦੁਖ ਸੁਖ ਇਹੋ ਜੀਓ ਬੱਧ ਹੈ ਹੁਮੈ ਕਰਮ ਕਮਾਏ

ਗਏ ਜਨਵਰੀ ਨੂੰ ਸ਼ਾਮ ਦੇ ਦੀਵਾਨੰਦ 6 ਤੋਂ 8:30 ਵਜੇ ਉਹਨਾਂ ਨੂੰ ਲੈ ਕੇ ਆਉਣ ਦੀ ਕਿਰਪਾ ਕਰਨੀ ਤੇ 14 ਜਨਵਰੀ ਨੂੰ ਮਾਘੀ ਹੈ ਆਪਾਂ ਨੇ 40 ਮੁਕਤੀਆਂ ਦਾ ਇਤਿਹਾਸ ਉਸ ਦਿਨ ਦੁਹਰਾਉਣਾ ਹੈਗਾ ਆਓ ਹੁਣ ਕੀਰਤਨ ਸ਼ਰਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: ਪਿਆਰੇ ਗੁਰੂ ਸਵਾਰੀ ਸਾਧ ਸੰਗਤ ਜੀ, ਇਤਨੀ ਹਾਜ਼ਰੀ ਆਪ ਜੀ ਨੇ ਪ੍ਰਵਾਨ ਕਰਨਾ, ਸ਼ਬਦ ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੇ ਖਿਮਾ ਕਰਨਾ ਜੀ, ਅੱਜ ਜਿਸਨੇ ਕੀਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਮਨਾਏ ਜਾ ਰਹੇ ਹਨ। ਸੋ ਆਪ ਜੀ ਸਰਬ ਸੰਗਤਾਂ ਨੂੰ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ। ਆਓ ਹੁਣ ਅਗਲਾ ਸਮਾਂ ਸਰਵ ਕਰਦੇ ਹਾਂ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਹਮੇ ਕਾ ਜਗਤ ਮੈਂ ਆਇਓ, ਧਰਮ ਹੇਤ ਕੋ ਦੇ ਬਿਠਾਇਓ। ਹਮੇ ਕਾ ਜਗਤ ਮੈਂ ਆਏ, ਧਰਮ ਹੇਤ ਕੋ ਦੇ ਬਿਠਾਏ। ਜਹਾਂ ਤਹਾਂ ਤੁਮ ਧਰਮ ਵਿਸਾਰੋ, ਦੁਸ਼ਟ ਦੋਖੀਨ ਫਕਰ ਪਿਛਾਰੋ। ਇਹ ਕਾਜ ਧਰਾ ਹਮ ਜਨਮਨ, ਸਮਝ ਲਿਓ ਸਾਧੂ ਸਭ ਮਨਮਨ। ਧਰਮ ਚਲਾਵਨ ਸੰਤ ਵਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ।

ਜਿਹੜੇ ਜਿਹੜੇ ਜਿਹੜੇ ਕੰਮ

that the

bedroom, we could have two bedrooms.

ਗੱਡੀਆਂ

ਰਹਿਤਾ ਧਰਮ

praise the Lord of the

ਜਪੇ ਜਪੇ ਸੋਨਾ ਵਾਹ ਵਾਹ ਸੋਨਾ ਗੁਰੂ ਆਪ ਕੀ ਪਾਤੇ ਹੋਏ ਪ੍ਰਗਾਲ ਪ੍ਰਭ ਜਿਆਦੇ

Thank you.

you,

ਗਿਆਨੀ ਦਾ ਤੋਂ ਜਾਣਿਆ ਭੇਦ ਬ੍ਰਹਮ ਗਿਆਨੀ ਨੂੰ ਸਦਾ ਆਦੇਸ਼ ਬ੍ਰਹਮ ਗਿਆਨੀ ਦੀ ਕੌਣ ਪੁਕਾਰਨਾ ਬ੍ਰਹਮ ਗਿਆਨੀ ਜਦ ਬ੍ਰਹਮ ਗਿਆਨੀ ਜਾਣਿਆ

ਨੂੰ ਜਾਣਾ ਆਪਸ ਹਾਂਜੀ ਕਰਨਾ ਸੁਣਾ ਕੰਮ ਕੀ ਮਿਲਦਾ ਬੱਚੇ ਜਾਣਾ ਆਪਸ ਤੋਂ ਮੰਦਾ ਕਿਉਂਕਿ ਜਿਸ ਪੰਜ ਲੋਕ ਤੇ ਰਹਿਤ ਨਾਨਕ ਕੋਲ ਉਹਦੇ ਕੋਲ ਐਸਾ ਫਰਕ ਕਰਮ ਕਰ ਤੋਂ ਹੋਇਆ ਨੇ ਕਰਮ ਕੇ ਬੈਸਲਤਾ ਨਿਰਮਲ ਧਰਮ ਮਨ ਕਾ ਦੇ ਅੰਦਰ ਸਿਮਰਨ ਗੋਪਾਲ ਸਭ ਉੱਪਰ ਹੋਵੇ ਕਿਰਪਾਲ ਧਰਤੀ ਭਗਵੰਤ ਭਗਤਾ ਰੰਗ ਕਰ ਸਿਆਗਾ ਦੁਖ ਕਾ ਸੰਗ ਪਾਪਾਂ ਨਾਲ ਹੋਗਾ ਕਿਉਂਕਿ ਉੱਤਮ ਹੋਗਾ ਚਰਨ ਪ੍ਰਸਾਵਾ

Amen.

Thank you.

ਕਿਰਪਾ ਦਿੱਤਾ ਹੇਠਾਂ ਵੀਰ ਜੀ ਵਸਾਵਾ ਨਾਨਕੀਆ ਮਨ ਤਾਗਾ ਮੈਂ ਪਾਵਾ ਹੋਰ ਲਸਕਰ ਮਾਣ ਕਿਰਪਾ ਕਰੇ ਆਜ ਪਲ ਕੀਚਰ ਤਾਗਾ ਹੋਏ ਬਣਾ ਕਿਸੇ ਨਾ ਪਤਾ ਆਪ

ਲੰਗੋ ਮਗਰ ਧਰਮ ਆਏ ਤਬ ਧਰਮ ਆਏ ਦਏ ਸਜਾਏ ਕਟੇ ਲਾਕੋ ਹਿਤਾਵਾ ਕ੍ਰਿਸ਼ਨ ਆਵੇ।

ਦਾ ਦੇਖਾ ਕਰੇ ਮੰਗੀ ਜੀ ਆਪਾਂ ਇੱਕ ਆਪਾਂ ਅਨੇਕ ਆਪ ਨੂੰ ਜਿਸੇ ਸਮਝਾਏ ਆਪ ਆਪੇ ਰੱਖਿਆ ਸਭ ਕਾ ਸਾਥ ਉੱਥੇ ਤੇਰੇ ਕੋਲ ਹੋਰ ਕੁਛ ਹੋਏ ਥਾਂ ਸੁਤੰਤਰ ਇੱਕ ਮੈਂ ਆਪ ਮਨ ਆਪਣੇ ਮਾਏ ਨਾਮ ਕੀਮਤ ਕਹਿ ਨਾ ਜਾਏ ਸੱਚ ਸੱਚ ਸੱਚ ਸਭ ਕਿੰਨਾ ਕੋਲ ਮਦਦ ਕਿੰਨਾ ਬਿਲਣਾ ਕਿੰਨਾ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘੱਟ

And

Glory.

thể như

ਮਨ ਮੇਰੇ ਸਦਾ ਰੱਜਾ ਮਨਲਾਜੀ ਪ੍ਰਭ ਆਪੇ ਆਪ ਤੇਰੇ ਨਾਹੀਂ ਤੇਰਾ ਕਿਸ ਕਾਮ ਰਤਨਾ ਨੂੰ ਜਪੇ ਹਰ ਨਾਮ ਮੰਤਾ ਹੋਏ ਕਿਆ ਤੂੰ ਦਰਦਾ ਜਾਂ ਬਾਕੀ ਕਿਸਤਾ ਜੀ ਆ ਦਰਦਾ ਦੇਖੋ ਹੋਏ ਵੈਰ ਦਾ ਤਾਰ ਕੇ ਦੇਣ ਹਾਰ ਜਾਣੇਗਾ ਬਾਰ ਜੋ ਮੰਦਰ ਕੋ ਥੰਮ ਹੈ ਥੰਮਣ ਤੇ ਬੁਰਕਾ ਸਬਜ ਮਨਾਇਆ ਥੰਮ ਜੋ ਅਧਿਕਾਰ ਦੂਸਰ ਪ੍ਰਕਾਰ ਗੁਰ ਦਰਸ਼ਨ ਦੇਖ ਮਨ ਹੋਏ ਬਗਾਰ ਦੇਵਨਾ

ਸਾਚਾ

ਜਿਸ

ਸੇਵਾ

ਮੇਰਾ ਹਰ

0: ਪਾਈ ਚੁੱਕੇ ਧੰਨ ਦਵਾਂ ਸੋ ਨਾਨਕ ਰਾਜਾ ਸ਼੍ਰਵਣ
1: ਆਪਣੇ
0: ਜਿਸ ਪ੍ਰਭਾਵ ਬਣਾਏ ਅਸੀਂ ਕੀਮਤ

0: ਪਰਮਾਨੰਦ
1: ਪਰਮੋ ਦੋ ਹਰ ਕੇ ਨਾ ਹੈ ਰਾਜ ਸਾਹਿਬ ਦਿਆ ਬੈਠਾ
0: ਹੈ

ਪਰਚੂ ਲੇ ਜਾਂਦੇ ਪਰਚੂ ਕੋਲ ਡੂਬੇ

ਜੀ ਮਾਗੋ ਧੂੜ ਪਾਲ

0: ਕਈ ਹੋ ਗਿਆ ਅਰੇਂਜਮੈਂਟ ਮੇਰਾ,
1: ਪਰ ਇਹ ਆ ਵੀ ਮੈਨੂੰ ਸੱਤ ਵਜੇ ਉੱਠ ਕੇ ਜਾਊਂਗਾ।
2: ਦੁਸ਼ਮਣ ਵਿੱਚ

tak, tak, tak.

0: जाता है, इसलिए वैराग्य जाता है, जो साधन सब कहते हैं
1: जो है।

प्राप्त हुए विद्या का विवेक

Thank you.

ਮਨ ਨੂੰ ਜੇ ਕੋਈ ਸਕੂਨ ਸ਼ਾਂਤੀ ਦੇ ਸਕਦਾ ਹੈ ਉਹ ਮਹਾਰਾਜ ਦਾ ਨਾਮ ਹੈ। ਹੋਰ ਐਸੀ ਕੋਈ ਪਾਵਰ ਨਹੀਂ, ਨਾ ਪੈਸਾ, ਨਾ ਪਦਾਰਥ, ਨਾ ਧਨ ਦੌਲਤ, ਨਾ ਸ਼ੋਹਰਤ। ਜੇ ਤੇਰੇ ਅੰਦਰ ਕੋਈ ਚੈਨ ਤੇ ਟਿਕਾ ਬਖਸ਼ਿਸ਼ ਕਰ ਸਕਦਾ ਹੈ ਉਹ ਸਤਿਗੁਰਾਂ ਦਾ ਨਾਮ ਹੈ। ਪਿਆਰ ਨਾਲ ਖੁਦ ਸਤਨਾਮ ਸ਼੍ਰੀ ਹੈ। ਮਹਾਰਾਜ ਕਹਿ ਰਹੇ ਨੇ ਤੇਰੀ ਆਤਮਾ ਦੀ, ਤੇਰੇ ਜੀ ਜੀ ਜੀ ਦੀ ਜਿਹੋ ਜਿਹੀ ਵੀ ਇੱਛਾ, ਰੱਬ ਨਾ ਕਰੇ ਕਦੇ ਕੋਈ ਔਖਾ ਸਮਾਂ ਵੀ ਹੋਵੇ ਨਾ ਤਾਂ ਵੀ ਅਰਦਾਸ ਕਰ। ਅਕਸਰ ਲੋਕੀ ਦੁੱਖਾਂ ਵਿੱਚ ਹੀ ਅਰਦਾਸ ਕਰਦੇ ਨੇ, ਸੁੱਖਾਂ ਵਿੱਚ। ਤੇ ਸਤਿਗੁਰੂ ਕਹਿ ਰਹੇ ਨੇ ਦੁੱਖ ਤਦੇ ਜਾਂ ਵਿਸਰ ਜਾਏ। ਦੁੱਖ ਤਾਂ ਆਉਂਦੇ ਨੇ ਜਦੋਂ ਤੂੰ ਉਹਨੂੰ ਭੁੱਲ ਜਾਂਦਾ। ਵੱਡੀਆਂ ਵੱਡੀਆਂ ਖੁਸ਼ੀਆਂ ਵਿੱਚ ਫਿਰ ਆਪਾਂ ਸ਼ੁਕਰਾਨਾ ਭੁੱਲ ਜਾਂਦੇ ਨੇ। ਐਸੇ ਐਸੇ ਪਰਿਵਾਰ ਵੀ ਮੌਜੂਦ ਨੇ, ਆਪਣੀ ਬੇਟੀ ਦੀ ਮੈਰਿਜ ਹੈ, ਵਿਆਹ ਹੈ, ਪਰ ਪਿਓ ਸਾਰੀ ਪਾਰਟੀਆਂ ਸਾਰੇ ਰਿਸ਼ਤੇਦਾਰ ਛੱਡ ਕੇ ਆਪਣਾ ਨੇਮ ਨਿਭਾਉਣ ਚਲੇ ਜਾਂਦਾ। ਸਾਰੇ ਰਿਸ਼ਤੇਦਾਰ ਕਹਿੰਦੇ ਨੇ ਕਿੱਥੇ ਚਲਿਆ ਗਿਆ, ਤੇ ਜਿਹੜੇ ਜਾਣਦੇ ਸਨ ਉਹ ਕਹਿੰਦੇ ਨੇ ਵੀ ਦੁਨੀਆਂ ਇੱਧਰ ਦੀ ਇੱਧਰ ਹੋ ਜਾਏ ਉਹਨੇ ਨੇਮ ਨਹੀਂ ਛੱਡਣਾ। ਆਪਣੀ ਬੇਟੀ ਦਾ ਵਿਆਹ ਹੈ ਪਰ ਨੇਮ ਕੁਝ ਸਮੇਂ ਲਈ ਮਿਲਣ ਵਾਸਤੇ ਆਪਣਾ ਨੇਮ ਨਿਭਾਉਣ ਚਲੇ ਗਏ। ਜਦੋਂ ਆਏ ਤੇ ਪੁੱਛਿਆ ਤੁਸੀਂ ਕਿੱਥੇ ਚਲੇ ਗਏ ਸੀ, ਤੇ ਫਿਰ ਹੱਥ ਜੋੜ ਕੇ ਨੀਵੀਂ ਪਾ ਕੇ ਕਹਿ ਦਿੱਤਾ ਜਿਸਨੇ ਇਹ ਖੁਸ਼ੀਆਂ ਦਿੱਤੀਆਂ ਉਹਦਾ ਸ਼ੁਕਰ ਕਰਨ ਗਿਆ, ਜਿਹਨੇ ਇਹ ਵਿਧ ਬਣਾਈ ਉਹਦਾ ਸ਼ੁਕਰ ਕਰਨ ਗਿਆ ਸੀ। ਸਤਿਗੁਰੂ ਕਹਿ ਰਹੇ ਨੇ ਇਕੱਲਾ ਖੁਸ਼ੀਆਂ ਦਾ ਮੌਕਾ ਹੀ ਨਹੀਂ, ਇਕੱਲੇ ਪਦਾਰਥ ਹੀ ਨਹੀਂ, ਮਨ ਨੂੰ ਵੀ ਐਸੀ ਬਖਸ਼ਿਸ਼ ਮਿਲਦੀ ਹੈ। ਇੰਝ ਲੱਗਦਾ ਹੈ ਵੀ ਤੂੰ ਹੀ ਬਾਦਸ਼ਾਹ ਹੈ, ਤੇਰੇ ਨਾਲੋਂ ਸੁਖੀ ਕੋਈ ਨਹੀਂ, ਤੇਰੇ ਵਰਗਾ ਕੋਈ ਹੋਰ ਨਹੀਂ। ਜਿਹੜਾ ਸਬਰ ਚੈਨ ਤੈਨੂੰ ਮਾਲਕ ਨੇ ਦਿੱਤਾ ਉਹ ਕਿਸੇ ਹੋਰ ਕੋਲ ਨਹੀਂ। ਇੱਕ ਵਾਰੀ ਪਵਨ ਪੰਕਤੀਆਂ ਕਹਿ ਦਿਓ ਸਾਰੇ, ਮਿਲਦਾ ਪਤਾ ਕਿੱਥੋਂ ਹੈ। ਸੋ ਲੱਗਾ ਸਤਿਗੁਰ ਸੇਵ ਜਾਂ ਕੋ ਕਰਮ ਤੁਰ, ਜਿਨ੍ਹਾਂ ਦੇ ਕਰਮਾਂ ਵਿੱਚ ਲਿਖਿਆ ਹੋਇਆ ਸਤਿਗੁਰਾਂ ਦੀ ਸੇਵਾ, ਸਤਿਗੁਰਾਂ ਦੇ ਬਚਨਾਂ ਨੂੰ ਜ਼ਿੰਦਗੀ ਵਿੱਚ